ਅਵਰ ਸਿਆਨਬ ਸ਼ਗਲੇ ਚਾਰ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੁੱਢੂ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿਖੁਦ ਰਹਿ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਿਪਾਲ ਸੇਵਕ ਕਾ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਰੈ ਗੁਰ ਵਚਨੀ ਹਰ ਨਾ ਗੁਜਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖਾ ਹਲਦ ਪਲਦ ਸਵਾਰੈ ਨਾਨਕ ਸਤਿਗੁਰ ਸਿੱਖ ਕਾ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੇ ਗੁਰ ਪਰ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੇਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤ

ਸਰਬ ਨਿਰੰਤਰ ਏਕੋ ਸੋਏ। ਓਤ ਬੋਤ ਰਵਿਆ ਰੂਪ ਰੰਗ, ਪਏ ਪ੍ਰਗਾਸ ਸਾਧ ਕੈ ਸੰਗ। ਰਚ ਰਚਨਾ ਆਪਣੀ ਕਲ ਤਾਰੀ, ਅਨਕ ਵਾਰ ਨਾਨਕ ਭਲੇਖਾਰੀ। ਸਲੋਕ ਸਾਸ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਨਾ, ਨਾਨਕ ਕਿਹੋ ਤਨ ਸਾਰ। ਸਲੋਕ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਹਿਰਦ ਮੈਂ ਉਤਾਰੋ। ਕਾਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗੋਹੋ ਨਾਮ ਹਰ ਵਸਥ। ਇਹੋ ਤਨ ਸੰਚੋ

ਫੈਲ ਹੋਏ ਚਿੰਤ ਵਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸੰਭਾਲ ਛੱਡ ਸਿਆਣਪ ਸਗਲੇ ਮਨਾ

ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਧਾ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤ ਜਾਪ ਏਕ ਭਗਵਤ ਏਕ

ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਸ ਸਾਸ ਪ੍ਰਭ ਤੁਮੈ ਤੇ ਆਵੋ ਚਰਨ ਕਮਲ ਸੁਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਤਨੀਤ

ਸਾਹਿਬਰ ਲਾਖੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਟੈ ਚਾਓ ਸਾਧ ਕੈ ਸੰਗ।

ਲਖੈ ਸੋ ਕਿਉ ਵਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਧਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ।

ਸੁਮਾਰ ਜਬ ਆਪਣੀ ਸੁਭਾ ਆਪਣ ਸੰਗ ਬਣਾਏ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਏ ਜੈ ਸਰਬ ਕਲਾ ਆਪੇ ਪਰਵੀਨ ਤੈ ਬੇਦ ਕਤੇਵ ਕਹਾਂ ਕੋ ਚੀਨ ਜਬ ਆਪਣ ਆਪ ਆਪ ਉਰਤਾਰੈ ਤੋ ਸ਼ਗਨ ਅਪਸ਼ਗਨ ਕਹਾ ਵਿਚਾਰੈ ਜੈ ਆਪਣ ਊਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਤ ਨਾਨਕ ਆਪਣੀ ਗਤ ਜਾਣੋ ਆਪ ਜੈ ਅਚਲ ਛੇਦ ਅਪੇਦ ਸਮਾਇਆ ਊਹਾ ਕਿਸੈ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੇ ਗੁਣ ਕਾ ਨਾਹੀ ਪਰਵੇਸ਼ ਜੈ ਏਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਇਸ ਲਾਗੈ ਚਿੰਤਾ ਜੈ ਆਪਣ ਆਪ

ਵਿਚਾਰ ਕੀਓ ਵਖਿਆਨ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਕਹਿ। ਜੈ ਅਵਗਤ ਭਗਤ ਤੈ ਆਪ, ਜੈ ਪਸਰੈ ਪਾਸਾਰ ਸੰਤ ਪ੍ਰਤਾਪ। ਦੋਹੋਂ ਪਾਖ ਕਾ ਆਪੇ ਧਨੀ, ਉਨਕੀ ਸੋਭਾ ਉਨਹੋ ਬਨੀ। ਆਪੇ ਕੌਤ ਕਰੇ ਅੰਧ ਚੋਜ, ਆਪੇ ਰਸ

ਬੇਸੁਮਾਰ ਅਥਾ ਅਗਨਤ ਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਸ਼ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣਗਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਿਸ਼ਟਪਦੀ। ਆਪ ਕਥੈ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਥਾਰ ਜਾਂ ਤਿਸ ਪਾਵੇ

ਜੋ ਜੋ ਰਚਿਓ ਸੋ ਤਿਸੈ ਤਿਆਤ, ਜਿਸ ਪਾਵੈ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਵਿਰਥੀ ਜਾਏ।

ਪਏ ਨਿਰਵੈਰ ਅਨੰਦ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲੋ।

ਔਰ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਧਰਨ ਕਾ ਇਹ ਸੁਆਓ ਆਟ ਪਹਿਰ ਪ੍ਰਭਿਖੋ ਨੇਰਾ ਮਿਟੇ ਅਗਿਆਨ ਬਿਨ ਸਹਿ ਅੰਧੇਰਾ ਸੁਨ ਉਪਦੇਸ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਬਾਲਤ ਤੋ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸ ਸੱਚ ਪ੍ਰਿਖਿਆ ਮਨ ਤਨ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਪੋ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਾਹ ਨਿਭੈ ਖੇਪ ਤੁਮਾਰੀ

ਆਪ ਅਡੋਲ ਨਾ ਕਬਹੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣਾ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਤਾਰ ਰਹਿਓ ਸੁਆਮੀ ਓਤ ਪੋਤ, ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ, ਸੰਤ ਜਨਾ ਕਾ ਭੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸਕੀ ਇਹ ਰਹਿਤ, ਸਾਥ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਇ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਵਸੇ ਬਾਹਰ ਪਈ ਓਹੀ, ਨਾਨਕ ਦਰਸ਼ਨ ਦੇਖ ਸਭ ਓਹੀ, ਆਪ ਸਤਿ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾ ਕਰੇ ਵਿਸਥਾਰ, ਤਿਸ ਭਾਵੈ ਤਾ ਏਕੰਕਾਰ, ਅਨਕ ਕਲਾ ਲਖੀ ਨੈ ਜਾਏ, ਜਿਸ ਭਾਵੈ

ਆਏ। ਇਸਤੇ ਹੋਏ ਸੋ ਨਾਹੀਂ ਬੁਰਾ, ਓਰੈ ਕਹੋ ਕਿ ਨਹਿ ਕਛ ਕਰਾ। ਆਪ ਭਲਾ ਕਰਤੂਤ ਅਤਨੇ ਕੇ, ਆਪੇ ਜਾਣੈ ਆਪਣੇ ਜੀਵ ਕੇ। ਆਪ ਸਾਚ ਤਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਜ। ਤਾਕੀ ਗਤ ਮਿਲ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਣ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤੇਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਹੈ ਸੁਭਾਵ, ਜਨ ਕੈ ਸੰਗ ਜਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ

ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਹ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ ਛੋੜ ਬਿਰਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰ ਲਿਹੋ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਵਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਲ ਅਮੁਲੀਕ ਲਾਲ ਇਹ ਰਤਨ ਸੁਣਦ ਕਮਾਵਤ ਹੋ ਤੁਦਾਰ ਆਪ ਤਰੈ ਲੋਕੈ ਨਿਸਥਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ।

ਥੇ ਸਾਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਵਤਾਰੀ ਨਾਨਕ ਨਿਭੀ ਖੇਪ ਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਦਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਹੇ ਸਭ ਤੇ ਊਜ ਪਾਏ ਅਸਥਾਨ ਬਾਹਰ ਨਾ ਹੋਵੇ ਆਪਣ ਜਾਨ ਹਰ ਤਨ

ਵਿਦਿਆ ਤਪ ਜੋਗ ਪ੍ਰਵਤਿਆਨ ਗਿਆਨ ਸ੍ਰਿਸ਼ਟ ਊਤਮ ਇਸ਼ਨਾਨ ਚਾਤ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸਵਾਇਮਾਨ ਜੁੜ ਬੈਠੀਏ ਸਾਧ ਸੰਗਤ ਜੀ। ਆਪ ਜੀ ਨੇ ਬੜੇ ਅਦਬ ਸਤਿਕਾਰ ਸਹਿਤ ਸੁਖਮਣੀ ਸੁਖ ਅੰਮ੍ਰਿਤ ਪ੍ਰਵਨਾਮ ਭਗਤ ਜਨਾ ਕੈ ਮਨ ਵਿਸਰਾਮ ਦੇ ਮਹਾਂਵਾਕ ਅਨੁਸਾਰ ਸੁਖਮਣੀ ਸਾਹਿਬ ਦੇ ਜਾਪ ਸ਼੍ਰਵਣ ਕੀਤੇ। ਹੁਣ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾ ਸ਼੍ਰਵਣ ਕਰਵਾਉਣਗੇ। ਆਪ ਜੀ ਨੇ ਇਸੇ ਪ੍ਰਕਾਰ ਇਕਾਗਰ ਚਿੱਤ ਹੋ ਕੇ ਸਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Muito rico.

ਸ਼ਬਰ ਸ਼ਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਨਿਰਣਾ ਉਪਦੇਸ਼ ਰੂਪ ਦੇ ਵਿੱਚ ਬਖਸ਼ਿਸ਼ ਕਰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਰਪਾ ਕੀਤੀ, ਅੱਜ ਦਾ ਇਹ ਪਾਵਨ ਸ਼ਬਦ ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁਖ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਮਾਨਸ ਜਨਮ ਮਨੁੱਖਾ ਜਨਮ ਦੇ ਪ੍ਰਥਾਏ ਸਤਿਗੁਰੂ ਸਾਹਿਬ ਜੀ ਨੇ ਬਹੁਤ ਕੁਝ ਨਿਰਣਾ ਸਾਡੇ ਸਨਮੁੱਖ ਕੀਤਾ ਕਿ ਇਨਸਾਨ ਇਸ ਸੰਸਾਰ ਦੇ ਵਿੱਚ ਆਇਆ ਕਿਸ ਵਾਸਤੇ ਹੈ, ਕੀ ਕਰਮ ਉਸ ਦੇ ਜੀਵਨ ਦਾ ਇਹ ਸਮੁੱਚੀ ਸ੍ਰਿਸ਼ਟੀ ਵਿੱਚ ਹੈ। ਸਤਿਗੁਰੂ

ਗੁਰ ਚਰਨ ਲਾਗ ਹਰ ਬਿਨਵਤਾ। ਪੁੱਛਤ ਕਹਿ ਜੀਉ ਪਾਇਆ, ਪੁੱਛਿਆ ਕਿ ਇਹ ਜੀਓ ਨੂੰ, ਇਹ ਸਰੀਰ ਨੂੰ, ਇਹ ਇਨਸਾਨ ਨੂੰ ਕਿਉਂ ਪੈਦਾ ਕੀਤਾ, ਪੈਦਾ ਕਰਨ ਦਾ ਮਹੱਤਵ ਕੀ ਹੈ, ਕੀ ਕਾਰਨ ਹੈ ਕਿ ਸੰਸਾਰ ਦੇ ਵਿੱਚ ਇਸ ਮਨੁੱਖ ਨੂੰ ਜਿਹੜਾ ਹੈ ਉਹ ਐਡਾ ਸ੍ਰੇਸ਼ਟ ਜੀਵਨ ਬਖਸ਼ਿਸ਼ ਕੀਤਾ। ਕਿਉਂਕਿ ਮਹਾਰਾਜ ਜੀ ਨੇ ਇਹ ਨਿਰਣਾ ਕਰਕੇ ਸਮਝਾਇਆ ਹੈ ਕਿ ਜਿਹੜਾ ਮਾਨਸ ਜਨਮ ਹੈ, ਮਨੁੱਖਾ ਜਨਮ ਹੈ, ਇਹਦੀ ਸ੍ਰੇਸ਼ਟਤਾ, ਇਹਦੀ ਕੀਮਤ ਬਹੁਤ ਵੱਡੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੇ ਬਾਰ। ਮਹਾਰਾਜ ਜੀ ਕਹਿੰਦੇ ਮਨੁੱਖਾ ਜਨਮ ਜਿਹੜਾ ਹੈ ਬੜਾ ਦੁਰਲੱਭ ਹੈ, ਇਹ ਦੁਬਾਰਾ ਦੁਬਾਰਾ ਪ੍ਰਾਪਤ ਨਹੀਂ ਹੁੰਦਾ। ਇਹਦਾ ਕਰਤੇ ਪੁਰਖ ਦੇ ਦਰ ਦੇ ਉੱਪਰ ਅਸਲ ਜਿਹੜਾ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਮਹਾਤਮ ਇੰਨਾ ਕੁ ਵੱਡਾ ਹੈ ਕਿ ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ 84 ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ, 84 ਲੱਖ ਜੀਵ ਪੈਦਾ ਕੀਤੇ ਅਤੇ 84 ਲੱਖ ਜੀਵਾਂ ਦੇ ਵਿੱਚੋਂ ਜੇ ਸਭ ਨੂੰ ਕਿਸੇ ਨੂੰ ਉੱਤਮਤਾ ਦੀ ਦਾਤ ਦਿੱਤੀ ਤਾਂ ਮਹਾਰਾਜ ਜੀ ਕਹਿੰਦੇ ਉਹ ਉੱਤਮਤਾ ਦੀ ਦਾਤ ਕੇਵਲ ਅਤੇ ਕੇਵਲ ਅਕਾਲ ਪੁਰਖ ਨੇ ਇਨਸਾਨ ਨੂੰ ਦਿੱਤੀ। ਸਤਿਗੁਰੂ ਸਾਹਿਬ ਮਹਾਰਾਜ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ 84 ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇੱਕ ਪਾਸੇ ਭਾਈ ਗੁਰਦਾਸ ਸਾਹਿਬ ਜੀ ਨਿਰਣਾ ਕਰਕੇ ਸਮਝਾਉਂਦੇ, ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ 84 ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀਂ ਵੇਖਣ ਕਰਨ ਸੁਣਨ ਮੁੱਖ ਸੁਭ ਬੋਲਣ ਬਚਨ ਸੁਨੇਹੀ। ਮਹਾਰਾਜ ਜੀ ਕਹਿੰਦੇ ਮਨੁੱਖਾ ਜਨਮ ਕਰਤੇ ਪੁਰਖ ਨੇ ਦਿੱਤਾ 84 ਲੱਖ ਜੂਨਾਂ ਵਿੱਚੋਂ ਸਭ ਤੋਂ ਬੇਸ਼ਕੀਮਤੀ। ਅਤੇ ਨਾਲ ਹੀ ਸਤਿਗੁਰੂ ਸਾਹਿਬ ਇਹ ਵੀ ਜ਼ਿਕਰ ਕਰਦਿਆਂ ਭਾਈ ਗੁਰਦਾਸ ਸਾਹਿਬ ਦੁਆਰਾ ਵਿਆਖਿਆ ਕਰਵਾਉਂਦੇ, ਨਾਲ ਵਿਖਿਆਨ ਵਿੱਚ ਕਹਿੰਦੇ ਕਿ ਅੱਖੀਂ ਵੇਖਣ, ਅੱਖਾਂ ਨਾਲ ਉਸ ਕਰਤੇ ਪੁਰਖ ਨੂੰ ਵੇਖਣ ਦੀ ਸਮਰੱਥਾ ਦਿੱਤੀ, ਕਰਨ ਸੁਣਨ ਉਹਦੀ ਸਿਫਤ ਸਲਾਹ ਨੂੰ ਕੰਨਾਂ ਨਾਲ ਸੁਣਨ ਦਾ ਨਿਰਣਾ ਦਿੱਤਾ, ਮੁੱਖ ਸੁਭ ਬੋਲਣ ਬਚਨ ਸੁਨੇਹੀ, ਸੋਹਣੇ ਬਚਨਾਂ ਸਹਿਤ ਸਨੇਹ ਕਰਕੇ ਪ੍ਰੇਮ ਕਰਕੇ ਉਸ ਰੱਬ ਦੀ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ। ਫਿਰ ਹੱਥੀਂ ਕਾਰ ਕਮਾਵਣੀ, ਹੱਥਾਂ ਨਾਲ ਕਿਰਤ ਕਰਨੀ, ਹੱਥਾਂ ਦੇ ਨਾਲ ਕਿਰਤ ਕਮਾਈ ਵਾਲਾ ਕਰਮ ਕਰਨਾ, ਹੱਥੀਂ ਕਾਰ ਕਮਾਵਣੀ, ਪੈਰੀਂ ਚੱਲ ਸੱਤ ਸੰਗ ਮਿਲੇ ਹੀ, ਅਤੇ ਪੈਰਾਂ ਨਾਲ ਚੱਲ ਕੇ ਸੱਤ ਸੰਗਤ ਵਿੱਚ ਜਾ ਕੇ ਬੈਠ ਜਾਣਾ। ਇਹ ਮਾਨਸ ਜਨਮ ਦੀ ਸਭ ਤੋਂ ਵੱਡੀ ਸ੍ਰੇਸ਼ਟਤਾ ਹੈ। ਮਹਾਰਾਜ ਜੀ ਕਹਿੰਦੇ ਇਸ ਜੀਵਨ ਦਾ ਇਹ ਆਧਾਰ ਹੀ ਇਹ ਬਣਿਆ ਹੈ ਕਿ ਜਿੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਨੇ ਵਾਰ ਵਾਰ ਭਾਈ ਗੁਰਦਾਸ ਸਾਹਿਬ ਜੀ ਦੁਆਰਾ ਸਪਸ਼ਟ ਕੀਤਾ ਕਿ ਇੱਥੇ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ, ਕਾਰ ਕਰੇ ਹੀ ਜਿਹੜੀ ਕਿਰਤ ਹੈ, ਮਹਾਰਾਜ ਕਹਿਣ ਲੱਗੇ ਉਹਦਾ ਵਰਤਾਰਾ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਧਰਮ ਦਾ ਹੋਣਾ ਚਾਹੀਦਾ। ਜਿਹੜੀ ਕਿਰਤ ਹੈ ਉਹਦੇ ਵਿੱਚ ਬੇਈਮਾਨੀ ਜਾਂ ਈਰਖਾ ਜਾਂ ਕਿਸੇ ਨਾਲ ਠੱਗੀ ਨਹੀਂ ਚਾਹੀਦੀ ਹੈ। ਆਪਣੀ ਕਿਰਤ ਕਮਾਈ ਵਿੱਚ ਮਹਾਰਾਜ ਜੀ ਕਹਿੰਦੇ ਇੰਨੀ ਕੁ ਸਚਿਆਰਤਾ ਹੋਵੇ ਕਿ ਜਿੱਥੇ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ, ਕਾਰ ਕਰੇ ਹੀ, ਮਹਾਰਾਜ ਜੀ ਕਹਿੰਦੇ ਉਹਦੀ ਕਿਰਤ ਵਿੱਚ ਇੰਨਾ ਕੁ ਜ਼ਿਆਦਾ ਸ੍ਰੇਸ਼ਟ ਪੱਖ ਹੋਵੇ, ਸੁਚਮਤਾ ਹੋਵੇ, ਤਾਂ ਜੋ ਉਹ ਖੱਟ ਕੇ ਪਰਿਵਾਰ ਨੂੰ ਜੋ ਕੁਝ ਕਮਾ ਕੇ ਦੇ। ਮਹਾਰਾਜ ਜੀ ਕਹਿੰਦੇ ਉਸ ਕਮਾਉਣ ਵਾਲੀ ਜਿਹੜੀ ਕਮਾਈ ਹੈ ਉਹਦੇ ਵਿੱਚ ਬਹੁਤਾਂਤ ਵਿੱਚ ਜਿਹੜਾ ਹੈ ਸੁੱਖ ਅਤੇ ਆਨੰਦ ਦਾ ਵਸੇਬਾ ਹੋ ਸਕੇ। ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ ਕਿ ਸਭ ਤੋਂ ਉੱਤਮ ਕਹਿੰਦੇ ਨੇ ਜੀਵਨ ਦੇ ਵਿੱਚ ਫਿਰ ਇੰਨੀ ਕੁ ਜ਼ਿਆਦਾ ਸਮਰੱਥਾ ਚਾਹੀਦੀ ਹੈ ਕਿ ਗੁਰ ਭਾਈ ਸੰਤੁਸ਼ਟ ਕਰ, ਚਰਨਾ ਮ੍ਰਿਤਲੇ ਸਿੱਖ ਪਵੇਹੀ। ਫਿਰ ਇਸ ਤਰ੍ਹਾਂ ਕਰੇ ਜਦੋਂ ਆਪ ਪਰਪੱਕ ਹੋਵੇ ਆਪਣੇ ਨਾਲ ਦਾ ਗੁਰ ਭਾਈ ਤਿਆਰ ਕਰਾਏ, ਅਤੇ ਗੁਰ ਭਾਈ ਨੂੰ ਤਿਆਰ ਕਰਾ ਕੇ ਫਿਰ ਸਤਿਗੁਰੂ ਸਾਹਿਬ ਜੀ ਦੇ ਦਰ ਤੋਂ ਉਹਨੂੰ ਚਰਨ ਪੌਲ ਦਵਾ ਕੇ ਭਾਵ ਉਹ ਗੁਰੂ ਕਾ ਸਿੱਖ ਬਣਾਏ। ਇਹ ਜੀਵਨ ਦਾ ਸਭ ਤੋਂ ਉੱਤਮ ਪੱਖ ਹੈ ਕਿ ਮਨੁੱਖਾ ਜਨਮ ਜਿਹੜਾ ਹੈ ਜਿਹਦੀ ਪ੍ਰਾਪਤੀ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਸਮਝਾਈ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤਾ ਆਪ ਜੀ ਨੋਟ ਕਰੋ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਮਨੁੱਖਾ ਜਨਮ ਦਾ ਜਿਹੜਾ ਜ਼ਿਕਰ ਹੈ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ। ਚਿਰੰਕਾਲ ਦਾ ਅਰਥ ਹੈ ਚਿਰਾਂ ਪਾਸੋਂ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕੈ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਚਿਰਾਂ ਪਾਸੋਂ ਮਨੁੱਖਾ ਜਨਮ ਦੀ ਦਾਤ ਇੱਕ ਇਨਸਾਨ ਨੂੰ ਪ੍ਰਾਪਤ ਹੋਈ ਅਤੇ ਨਾਲ ਉਹਦੀ

0: ਮਾਨਸ ਜਨਮ ਨਿਰਮੋਲ ਪਾਏ ਸਫਲ ਜਨਮ। ਕਹਿੰਦੇ ਨੇ ਜਨਮ ਸਫਲ ਹੈ ਕਦੋਂ? ਸਫਲ ਜਨਮ ਗੁਰ ਚਰਨ ਸਰਨ ਕਹਿ, ਜਦੋਂ ਉਹ ਗੁਰੂ ਦੀ ਚਰਨ ਸ਼ਰਨ ਵਿੱਚ ਚੱਲ ਕੇ ਜਾਂਦਾ ਹੈ ਉਹਦੇ ਜੀਵਨ ਦੀ ਇਹ ਸਫਲਤਾ। ਸਫਲ ਜਨਮ ਗੁਰ ਚਰਨ ਸਰਨ ਕਹਿ, ਗੁਰੂ ਸਾਹਿਬ ਜੀ ਦੇ ਚਰਨ ਰੂਪ ਸ਼ਬਦਾਂ ਦੇ ਆਧਾਰ ਦੇ ਉੱਪਰ ਗੁਰੂ ਕੀ ਸੰਗਤ ਵਿੱਚ ਜਾਣਾ। ਮਹਾਰਾਜ ਜੀ ਕਹਿੰਦੇ ਸਭ ਤੋਂ ਉੱਤਮ, ਭਾਈ ਗੁਰਦਾਸ ਸਾਹਿਬ ਅੱਗੇ ਕਹਿੰਦੇ ਇੱਥੋਂ ਤੱਕ ਲੋਚਨ ਅਮੋਲ, ਗੁਰਦਰਸ ਅਮੋਲ ਦੇਖੇ, ਅੱਖਾਂ ਵੀ ਅਮੋਲ ਤਾਂ ਨੇ ਜੇ ਉਹਨਾਂ ਨੇ ਗੁਰੂ ਦੇ ਦਰਸ਼ਨ ਕੀਤੇ, ਗੁਰੂ ਦੇ ਦੀਦਾਰਾਂ ਦੀ ਦਾਤ ਪ੍ਰਾਪਤ ਕੀਤੀ। ਲੋਚਨ ਅਮੋਲ, ਗੁਰਦਰਸ ਅਮੋਲ ਦੇਖੇ, ਸ਼ਰਵਣ ਅਮੋਲ, ਗੁਰਬਚਨ ਧਰਨ ਕੇ। ਕਹਿੰਦੇ ਨੇ ਕੰਨ ਤਾਂ ਸਫਲੇ ਨੇ ਜੇ ਗੁਰੂ ਦੇ ਬਚਨ ਨੂੰ ਆਪਣੇ ਅੰਦਰ ਧਾਰਨ ਕਰਨ, ਜੇ ਗੁਰੂ ਦੇ ਬਚਨ ਨੂੰ ਆਪਣੇ ਅੰਦਰ ਟਿਕਾ ਲੈਣ। ਇਹਨਾਂ ਕੰਨਾਂ ਦੀ ਜਿਹੜੀ ਹੈ ਉਹ ਤਾਂ ਜੀਵਨ ਦੇ ਵਿੱਚ ਵੱਡੀ ਕਦਰ ਹੈ, ਕਿਉਂਕਿ ਦੁਨੀਆਂ ਦੇ ਵਿੱਚ ਸਰੋਤਿਆਂ ਦਾ ਜ਼ਿਕਰ ਕੀਤਾ ਜਾਂਦਾ ਵੀ ਸਰੋਤਿਆਂ ਦੀ ਬਹੁਤਾਂਤ ਇਸ ਧਰਤੀ 'ਤੇ। ਸਰੋਤੇ ਕਿਵੇਂ ਦੇ? ਉਹਦਾ ਜ਼ਿਕਰ ਜਿਹੜਾ ਹੈ ਇੱਕ ਛੋਟੀ ਜਿਹੀ ਉਦਾਹਰਣ ਦੇ ਕੇ ਵੀ ਸੁਣਨ ਦਾ ਪੱਖ ਕੰਨਾਂ ਦਾ ਕਿੱਦਾਂ ਦਾ ਹੋਣਾ ਚਾਹੀਦਾ, ਉਸ ਪ੍ਰਥਾ ਇੱਕ ਛੋਟੀ ਜਿਹੀ ਉਦਾਹਰਣ ਆਪ ਜੀ ਦੇ ਸਨਮੁਖ ਦਿਆਂ ਕਿ ਇੱਕ ਮੂਰਤੀਕਾਰ, ਇੱਕ ਮੁਸੱਵਰ ਜਿਹਦਾ ਸੁਭਾਅ ਸੀ ਕਿ ਉਹ ਦੁਨੀਆਂ ਦੀਆਂ ਬੇਸ਼ਕੀਮਤੀ ਮੂਰਤੀਆਂ ਤਿਆਰ ਕਰਦਾ ਸੀ, ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਜਾ ਕੇ ਉਹ ਵੇਚਦਾ ਹੈ ਅਤੇ ਉਹਨਾਂ ਦੀ ਕੀਮਤ ਦੀ ਅਦਾਇਗੀ ਪ੍ਰਾਪਤ ਕਰਦਾ। ਉਹਨਾਂ ਦੀ ਕੀਮਤ ਜਿਹੜੀ ਹੈ ਉਹ ਆਪਣੇ ਕੋਲੋਂ ਅਦਾ, ਉਹਦੀ ਕੀਮਤ ਨੀਯਤ ਕਰ ਲੈਂਦਾ ਅਤੇ ਰਾਜਿਆਂ ਦੇ ਕੋਲੋਂ ਅਦਾਇਗੀ ਕਰਵਾਉਂਦਾ ਹੈ। ਇਸੇ ਪ੍ਰਕਾਰ ਹਰੇਕ ਮੂਰਤੀ ਦੀ ਕੀਮਤ ਜਿਹੜੀ ਸੀ ਉਹ ਰਾਜ ਦਰਬਾਰ ਵਿੱਚ ਉਹਨੂੰ ਪ੍ਰਾਪਤ ਹੁੰਦੀ। ਅੱਜ ਉਹਨੇ 3 ਮੂਰਤੀਆਂ ਤਿਆਰ ਕੀਤੀਆਂ, ਹਰੇਕ ਮੂਰਤੀ ਦੇ ਵਿੱਚ ਕੋਈ ਨਾ ਕੋਈ ਸਿੱਖਿਆ ਛਿਪੀ ਰਹਿੰਦੀ। ਅੱਜ ਉਹਨੇ 3 ਮੂਰਤੀਆਂ ਤਿਆਰ ਕੀਤੀਆਂ, ਹੂ ਬਹੂ ਇੱਕੋ ਜਿਹੀਆਂ, ਕੋਈ ਫਰਕ ਨਹੀਂ ਹੈ। ਬਾਹਰੋਂ ਵੇਖਦਿਆਂ ਰੰਗ ਇੱਕੋ ਜਿਹਾ, ਰੂਪ ਇੱਕੋ ਜਿਹਾ, ਪੱਥਰ ਇੱਕੋ ਜਿਹਾ ਵਰਤਿਆ। ਜਦੋਂ 3 ਮੂਰਤੀਆਂ ਜਿਹੜੀਆਂ ਸੀ ਨਾ ਉਹ ਰਾਜੇ ਦੇ ਦਰਬਾਰ ਦੇ ਵਿੱਚ ਲਿਆ ਕੇ ਪੇਸ਼ ਕੀਤੀਆਂ, ਰਾਜੇ ਨੇ ਉਸ ਵੇਲੇ ਕਿਹਾ ਵੀ ਇਹ ਮੂਰਤੀਆਂ ਦੀ ਕੀਮਤ, ਉਹਨੇ ਕਿਹਾ ਜੀ ਪਹਿਲੀ ਮੂਰਤੀ ਦੀ 1 ਟਕਾ ਵੀ ਕੀਮਤ ਨਹੀਂ ਹੈ, ਦੂਸਰੀ ਦੀ ਕੀਮਤ ਜਿਹੜੀ ਹੈ ਉਹ 1 ਰੁਪਈਆ ਹੈ, ਅਤੇ ਜਿਹੜੀ ਇਹ ਮੂਰਤੀ ਤੁਹਾਡੇ ਸਾਹਮਣੇ ਤੀਸਰੀ ਹੈ ਇਹਦਾ ਮੈਂ 100% ਲਵਾਂਗਾ, ਜਾਂ ਚਾਂਦੀ ਦੀਆਂ 100 ਮੋਹਰਾਂ ਵੀ ਤੁਸੀਂ ਦੇ ਸਕਦੇ ਹੋ। ਰਾਜੇ ਨੇ ਕਿਹਾ ਵੀ ਇਹ ਤੇਰੀ ਖੇਡ ਬਹੁਤ ਚੰਗੀ ਹੈ, ਤੂੰ ਬਾਕੀ ਦੀਆਂ 2 ਮੂਰਤੀਆਂ ਤਾਂ ਫ੍ਰੀ ਵਿੱਚ ਹੀ ਦੇ ਰਿਹਾ ਜਿਵੇਂ, ਪਰ ਤੂੰ ਦੋਨਾਂ ਦੀ ਕੀਮਤ ਤੀਸਰੀ ਵਿੱਚੋਂ ਵੀ ਕੱਢਦਾ ਪਿਆ ਹੈ, ਇਹਦੇ 'ਚ ਫਰਕ ਨਹੀਂ, ਸਿਰਫ ਤੈਨੂੰ ਬਿਜ਼ਨਸ, ਤੈਨੂੰ ਕਾਰੋਬਾਰ ਚਲਾਉਣਾ ਆਉਂਦਾ, ਹੋਰ ਕੋਈ ਕੰਮ ਨਹੀਂ। ਉਹ ਕਹਿੰਦਾ ਜੀ ਨਹੀਂ, ਅਸਲ ਦੇ ਵਿੱਚ ਇਹਦੇ ਵਿੱਚ ਬਹੁਤ ਵੱਡੀ ਸਿੱਖਿਆ ਬੈਠੀ ਹੈ, ਬਹੁਤ ਬੇਸ਼ਕੀਮਤੀ ਮੂਰਤੀ ਹੈ ਜਿਹਦੇ ਮੈਂ 100 ਮੋਹਰਾਂ ਮੰਗਦਾ ਪਿਆ। ਉਹਨੇ ਕਿਹਾ ਇੱਕੋ ਜਿਹੀਆਂ ਮੂਰਤੀਆਂ ਨੇ, ਇਹਨਾਂ ਵਿੱਚ ਕੋਈ ਫਰਕ ਨਹੀਂ। ਉਹਨੇ ਕਿਹਾ ਫਰਕ ਹੈ, ਤੁਸੀਂ ਮੇਰੀ ਅੱਖ ਨਾਲ ਵੇਖੋ। ਉਹਨੇ ਮੂਰਤੀਕਾਰ ਨੇ ਆਪਣੇ ਕੋਲੋਂ 1 ਤੀਲਾ ਕੱਢਿਆ, 1 ਤੀਲਾ ਲਮੇਰਾ ਲੰਮਾ ਤੀਲਾ ਕੱਢ ਕੇ ਰਾਜੇ ਦੇ ਹੱਥ ਵਿੱਚ ਫੜਾ ਦਿੱਤਾ। ਕਹਿੰਦਾ ਜੀ ਤੁਸੀਂ ਕਹਿੰਦੇ ਹੋ ਨਾ ਵੀ ਕੋਈ ਫਰਕ ਨਹੀਂ ਹੈ। ਕਹਿੰਦਾ ਹਾਂ। ਆਖਿਆ ਪਹਿਲੀ ਮੂਰਤੀ ਦੇ ਕੰਨ ਦੇ ਵਿੱਚ ਤੁਸੀਂ ਤੀਲਾ ਮਾਰੋ। ਉਹਨੇ ਕੰਨ ਦੇ ਵਿੱਚ ਤੀਲਾ ਮਾਰਿਆ, 1 ਪਾਸਿਓ ਕੰਨ ਦੇ ਤੀਲਾ ਵੱਜਾ ਅਤੇ ਦੂਸਰੇ ਪਾਸਿਓ ਨਿਕਲ ਗਿਆ, ਦੂਸਰੇ ਕੰਨ ਰਾਹੀਂ। ਜਦੋਂ ਇਸ ਪ੍ਰਕਾਰ ਹੋਇਆ ਉਹਨੇ ਕਿਹਾ ਵੀ ਇਹ ਕੀ ਕਾਰਨ ਹੈ? ਉਹ ਕਹਿੰਦਾ ਵੀ ਸਮਝਾਉਣਾ ਹੈ ਤੁਹਾਨੂੰ, ਚੰਗੀ ਤਰ੍ਹਾਂ ਸਮਝਾਵਾਂਗਾ। ਹੁਣ ਦੂਸਰੀ ਮੂਰਤੀ ਅੱਗੇ ਪੇਸ਼ ਕਰ ਦਿੱਤੀ। ਕਹਿੰਦਾ ਜੀ ਹੁਣ ਦੂਸਰੀ ਮੂਰਤੀ ਦੇ ਕੰਨ ਵਿੱਚ ਤੀਲਾ ਮਾਰੋ। ਉਹ ਕੰਨ ਵਿੱਚ ਉਹਨੇ ਤੀਲਾ ਮਾਰਿਆ ਅਤੇ ਮੂੰਹ ਰਾਹੀਂ ਬਾਹਰ ਆ ਗਿਆ। ਅਤੇ ਰਾਜਨ ਕਹਿੰਦਾ ਵੀ ਬਸ ਇੰਨਾ ਕੁ ਫਰਕ। ਤੀਸਰੀ ਫਿਰ ਕਹਿੰਦੇ ਜਦੋਂ ਤੀਸਰੀ ਮੂਰਤੀ ਸਾਹਮਣੇ ਰੱਖੀ, ਤੀਸਰੀ ਮੂਰਤੀ ਦੇ ਕੰਨ ਦੇ ਵਿੱਚ ਤੀਲਾ ਮਾਰਿਆ, ਜਿਉਂ ਜਿਉਂ ਅੰਦਰ ਡੂੰਘਾ ਜਾਈ ਜਾਏ ਅਖੀਰ ਉਸ ਰਾਜੇ ਦੇ ਹੱਥ ਵਿੱਚੋਂ ਤੀਲਾ ਛੁੱਟ ਗਿਆ ਅਤੇ ਉਹ ਅੰਦਰ ਹੀ ਡਿੱਗ ਪਿਆ, ਬਾਹਰ ਨਹੀਂ ਆ ਸਕਿਆ, ਉਹ ਅੰਦਰ ਹੀ ਡਿੱਗ ਪਿਆ। ਕਹਿੰਦਾ ਰਾਜਨ ਸਮਝ ਲੱਗੀ ਇਹਨਾਂ ਮੂਰਤੀਆਂ ਦੀ, ਇਹਨਾਂ ਮੂਰਤੀਆਂ ਦਾ ਮੈਂ ਕਿਉਂ ਇੱਥੇ ਅਦਾਇਗੀ ਵਿੱਚ ਕੀਮਤ ਦੇ ਵਿੱਚ ਜਿਹੜਾ ਹੈ ਉਹ ਫਰਕ ਰੱਖਿਆ ਹੈ। ਕਹਿੰਦਾ ਇਹਦੇ ਵਿੱਚ ਕੀ ਫਰਕ ਹੈ, ਇੱਕ ਦੇ ਕੰਨ 'ਚੋਂ ਤੀਲਾ ਨਿਕਲ ਗਿਆ, ਇੱਕ ਦੇ ਮੂੰਹ 'ਚੋਂ, ਇੱਕ ਦੇ ਅੰਦਰ ਹੀ ਡਿੱਗ ਪਿਆ, ਇਹਦੇ 'ਚ ਕੋਈ ਫਰਕ ਤਾਂ ਨਹੀਂ ਹੈ? ਉਹਨੇ ਕਿਹਾ ਨਹੀਂ ਰਾਜਨ, ਇਹ ਮੂਰਤੀਆਂ ਨਹੀਂ ਹਨ, ਇਹ ਇਨਸਾਨੀ ਫਿਤਰਤ ਹੈ ਸੰਸਾਰ ਦੇ ਵਿੱਚ। ਕਹਿੰਦੇ ਨੇ ਇੱਕ ਧਰਮ ਦੀ ਗੱਲ ਸੁਣਦਾ ਹੈ, ਇੱਧਰਲੇ ਕੰਨ 'ਚੋਂ ਸੁਣਦਾ ਅਤੇ ਦੂਸਰੇ ਕੰਨ ਰਾਹੀਂ ਬਾਹਰ ਕੱਢ ਦਿੰਦਾ, ਉਹਦੀ ਕੋਈ ਕਦਰ ਨਹੀਂ ਸੰਸਾਰ ਵਿੱਚ। ਇੱਕ ਸਰੋਤਾ ਜਦੋਂ ਇੱਧਰਲੇ ਕੰਨਾਂ ਤੋਂ ਗੱਲ ਸੁਣੇ ਅਤੇ ਇੱਧਰਲੇ ਕੰਨਾਂ ਤੋਂ ਬਾਹਰ ਕੱਢ ਦੇ, ਅਤੇ ਉਸ ਸਰੋਤੇ ਦਾ ਕੋਈ ਮੁੱਲ ਨਹੀਂ ਪੈਂਦਾ। ਅਤੇ ਨਾਲ ਇਹ ਵੀ ਗੱਲ ਨਿਰਣੇ ਰੂਪ ਦੇ ਵਿੱਚ ਕਹਿ ਦਿੱਤੀ, ਆਖਿਆ ਆ ਦੂਸਰੀ, ਕਹਿੰਦੇ ਦੂਸਰੀ ਤਰ੍ਹਾਂ ਦੀ ਮੂਰਤੀ, ਇਸ ਤਰ੍ਹਾਂ ਦੇ ਇਨਸਾਨ ਜਿਹੜੇ ਕੰਨ ਨਾਲ ਸੁਣ ਤਾਂ ਲੈਂਦੇ ਨੇ ਪਰ ਆਪਣੇ ਜੀਵਨ 'ਤੇ ਧਾਰਨ ਨਹੀਂ ਕਰਦੇ ਅਤੇ ਲੋਕਾਂ ਨੂੰ ਬਾਹਰ ਜਾ ਕੇ ਉਪਦੇਸ਼ ਦੇਣ ਲੱਗ, ਜੋ ਸੁਣਿਆ ਮੂੰਹ 'ਚੋਂ ਬਾਹਰ ਕੱਢ ਦੇਣ, ਉਸੇ ਵੇਲੇ ਕਹਿੰਦੇ ਚਲੋ ਉਹਨਾਂ ਦੀ ਵੀ ਮੈਂ ਇੱਕ ਟਕਾ ਕੀਮਤ ਰੱਖੀ, ਵੀ ਚੱਲ ਉਹਨਾਂ ਦੀ ਵੀ ਕੋਈ ਕੀਮਤ ਹੈ, ਵੀ ਉਹਨਾਂ ਨੇ ਸੁਣਿਆ ਤਾਂ ਸਹੀ, ਲੋਕਾਂ ਨੂੰ ਦੱਸਿਆ ਤਾਂ ਸਹੀ, ਪਰ ਤੀਸਰੀ ਤਰ੍ਹਾਂ ਦੇ ਉਹ ਇਨਸਾਨ ਨੇ ਜਿਨ੍ਹਾਂ ਨੇ ਸੁਣ ਲਿਆ ਅਤੇ ਸੁਣ ਕੇ ਆਪਣੇ ਧੁਰ ਅੰਦਰ ਉਹਨੂੰ ਟਿਕਾ ਲਿਆ, ਇੱਕ ਰੱਤੀ ਭਰ ਵੀ ਉਹਨੂੰ ਬਾਹਰ ਨਹੀਂ ਨਿਕਲਣ ਦਿੱਤਾ, ਆਪਣੇ ਅੰਦਰ ਹੀ ਉਹਨੂੰ ਸਿੰਜ ਕੇ ਵਿਚਾਰ ਕੇ ਆਪਣੇ ਅੰਦਰ ਉਹ ਧੁਰ ਤੋਂ ਸਿੱਖਿਆ ਪ੍ਰਾਪਤ ਕਰ ਲਈ, ਉਹ ਸਿੱਖਿਆ ਨੂੰ। ਸਰੋਤੇ ਇਸੇ ਪ੍ਰਕਾਰ ਤਿੰਨ ਤਰ੍ਹਾਂ ਦੇ ਹੁੰਦੇ ਨੇ, ਤਿੰਨ ਤਰ੍ਹਾਂ ਦੇ ਸਰੋਤਿਆਂ ਦਾ ਇਹੀ ਜ਼ਿਕਰ ਹੈ ਗੁਰਮੁਖੋ। ਇੱਕ ਕੰਨਾਂ ਤੋਂ ਸੁਣਦਾ ਅਤੇ ਇੱਧਰੋਂ ਕਰ ਸੁਣ ਕੇ ਬਾਹਰ ਕੱਢ ਦਿੰਦਾ, ਇੱਕ ਮੂੰਹ ਰਾਹੀਂ ਬਾਹਰ ਕੱਢ ਦਿੰਦਾ, ਇੱਕ ਧੁਰ ਅੰਦਰ ਟਿਕਾ ਕੇ ਸਿੱਖਿਆ ਪ੍ਰਾਪਤ ਕਰਕੇ ਚਲਾ ਜਾਂਦਾ। ਇਸੇ ਕਰਕੇ ਤਾਂ ਜੀਵਨ ਦੇ ਵਿੱਚ ਇਹ ਨਿਰਣਾ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਸਰਵਣ ਅਮੋਲ ਗੁਰਬਚਨ ਧਰਨ ਕਹਿ, ਕੀਮਤੀ ਕੰਨ ਤਾਂ ਇਹਨਾਂ ਦੀ ਕਦਰ ਹੈ। ਮਹਾਰਾਜ ਜੀ ਕਹਿਣ ਲੱਗੇ, ਸਰਵਣੀ ਸੁਣਨਾ ਗੁਰਨਾਓ, ਜਿੱਦਣ ਕੰਨਾਂ ਨੇ ਗੁਰੂ ਦੇ ਬਚਨਾਂ ਨੂੰ ਆਪਣੇ ਅੰਦਰ ਸੁਣਨਾ ਸ਼ੁਰੂ ਕਰ ਦਿੱਤਾ, ਉਸ ਦਿਨ ਮਹਾਰਾਜ ਜੀ ਕਹਿੰਦੇ ਜੀਵਨ ਦੇ ਵਿੱਚ ਇਹ ਪ੍ਰਾਪਤੀ ਹੈ, ਨਹੀਂ ਤਾਂ ਜਿੱਥੇ ਮਰਜ਼ੀ ਚਲੇ ਜਾਈਏ ਗੁਰਮੁਖੋ, ਕੋਈ ਪ੍ਰਾਪਤੀ ਜੀਵਨ ਦੇ ਵਿੱਚ ਨਹੀਂ ਹੁੰਦੀ। ਇਸ ਕਰਕੇ ਇਸ ਗੱਲ ਦਾ ਭਾਵ ਆਪਣੇ ਜੀਵਨ ਦੇ ਅੰਦਰ ਇਹ ਰੱਖਣਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨਿਰਣਾ ਕਰਕੇ ਸਮਝਾਉਂਦੇ ਨੇ ਬਾਰ ਬਾਰ ਮਨੁੱਖਾ ਜਨਮ ਬਾਰੇ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕਹਿ, ਨਾਸਕਾ ਨੱਕ ਤਾਂ ਸਫਲ ਹੈ ਕਿ ਗੁਰੂ ਦੇ ਚਰਨ ਕਮਲਾਂ ਦੀ ਸੁਗੰਧੀ ਨੂੰ ਆਪਣੇ ਅੰਦਰ ਰੱਖਦਾ ਹੈ। ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕਹਿ, ਰਸਨਾ ਅਮੋਲ ਗੁਰਮੰਤਰ ਸਿਮਰਨ ਕਹਿ, ਰਸਨਾ ਦੀ ਕੀਮਤ ਤਾਂ ਹੈ ਜੇ ਇਹ ਗੁਰੂ ਦੇ ਮੰਤਰ ਦਾ ਸਿਮਰਨ ਕਰੇ, ਇਹਦੀ ਕੀਮਤ ਹੀ ਤਾਂ ਹੈ। ਜ਼ੁਬਾਨ ਦੀ ਕਦਰ ਤਾਂ ਹੈ ਕਿ ਜੇ ਬੰਦਗੀ ਵਾਲੇ ਪਾਸੇ ਤੁਰੇ ਗੁਰਮੁਖੋ, ਜਿਹੜੀ ਰਸਨਾ ਤੋਂ ਕਰਤੇ ਪੁਰਖ ਦੀ ਬੰਦਗੀ ਦਾ ਅਭਿਆਸ ਨਹੀਂ ਨਿਕਲਿਆ, ਇਸ ਗੱਲ ਦਾ ਖਿਆਲ ਕਰਨਾ ਉਹਦੀ ਗੱਲ ਵੀ ਦੁਨੀਆਂ ਦੇ ਵਿੱਚ ਬੈਠਿਆਂ ਬੇਅਸਰ ਹੋ ਜਾਏ, ਉਹਦੀ ਗੱਲ ਸੁਣਨ ਵਾਸਤੇ ਤਿਆਰ ਕੋਈ, ਉਹਦੀ ਗੱਲ ਸਾਰੇ ਪਾਸੇ ਬੇਅਸਰ ਹੈ। ਕਿਉਂ? ਕਿਉਂਕਿ ਉਹਨਾਂ ਦੇ ਜੀਵਨ ਦੇ ਅੰਦਰ ਇਸ ਗੱਲ ਦਾ ਭਾਵ ਬਣਿਆ ਹੀ ਨਹੀਂ ਕਿ ਉਹਨਾਂ ਦੀ ਰਸਨਾ ਜ਼ੁਬਾਨ 'ਤੇ ਇੰਨਾ ਵਜ਼ਨ ਬਣ ਜਾਏ ਕਿ ਜਿਹੜੇ ਵਜ਼ਨ ਦੇ ਨਾਲ ਉਹ ਕਿਸੇ ਸੰਸਾਰ ਦੇ ਮਨੁੱਖ ਨੂੰ ਪ੍ਰੇਰ ਕੇ ਮਾੜੇ ਪਾਸਿਓਂ ਚੰਗੇ ਰਸਤੇ 'ਤੇ ਲੈ ਕੇ ਆ ਜਾਣ, ਨਹੀਂ ਬਣਿਆ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਅਗਲੀ ਅਵਸਥਾ ਹੈ ਕਿ ਹਸਤ ਅਮੋਲ, ਹੱਥ ਤਾਂ ਅਮੋਲ ਨੇ, ਕੀਮਤੀ ਨੇ ਜੇ ਗੁਰੂ ਦੀ ਸੇਵਾ ਦੇ ਵਿੱਚ ਆਉਣ। ਹਸਤ ਅਮੋਲ ਗੁਰਦੇਵ ਸੇਵ ਕੇ ਸਫਲ, ਹੱਥਾਂ ਦੀ ਸਫਲਤਾ ਤਾਂ ਜੇ ਗੁਰੂਦੇਵ ਦੀ ਸੇਵਾ ਦੇ ਵਿੱਚ ਆਉਣ। ਅਤੇ ਨਾਲ ਹੀ ਕਹਿ ਦਿੱਤਾ ਕਿ ਚਰਨ ਅਮੋਲ ਪਰ ਦਰਸ਼ਨਾ ਕਰਨ ਕਹਿ, ਚਰਨਾਂ ਦੀ ਕੀਮਤ ਤਾਂ ਹੈ ਜੇ ਇਹ ਗੁਰੂ ਸਾਹਿਬ ਜੀ ਦੇ ਘਰ ਦੀ ਪਰਿਕਰਮਾ ਕਰਨ। ਮਨੁੱਖ ਦੇ ਸਰੀਰ ਦੀ ਗੱਲ, ਹੱਥ ਤਾਂ ਸਫਲ ਨੇ ਮਹਾਰਾਜ ਜੀ ਕਹਿੰਦੇ ਜੇ ਸੇਵਾ ਦੇ ਵਿੱਚ ਜੁੜਦੇ ਨੇ, ਚਰਨ ਤਾਂ ਸਫਲੇ ਜੇ ਚੱਲ ਕੇ ਗੁਰੂ ਘਰ ਦੇ ਵਿੱਚ ਆਉਣ, ਇਹਨਾਂ ਦੀ ਸਫਲਤਾ ਹੀ ਇਸ ਕਰਕੇ। ਅਤੇ ਜੇ ਅਸੀਂ ਇਸ ਪਾਸੇ ਦੋਨਾਂ ਤੋਂ ਥਿੜਕੇ ਰਹੇ ਅਤੇ ਜੀਵਨ ਵਿੱਚ ਗੁਰਮੁਖੋ ਕੋਈ ਵੀ ਪ੍ਰਾਪਤੀ ਜਿਹੜੀ ਹੈ ਉਹ ਸਾਡੇ ਅੰਦਰ ਨਹੀਂ ਹੋ ਸਕਦੀ। ਇਹ ਗੱਲ ਦਾ ਖਿਆਲ ਆਪਣੇ ਜੀਵਨ ਦੇ ਵਿੱਚ ਜ਼ਰੂਰ ਕਰਨਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦਿਆਂ ਇਹੀ ਨਿਰਣਾ ਕਰਦੇ ਕਿ ਜਿੱਦਣ ਮਨੁੱਖਾ ਜਨਮ ਦੀ ਕਦਰ ਦਾ ਪਤਾ ਲੱਗ ਗਿਆ, ਉਸ ਦਿਨ ਫਿਰ ਇਨਸਾਨ ਦਾ ਸੁਭਾਵਿਕ ਰੂਪ ਦੇ ਵਿੱਚ ਜਿਹੜਾ ਹੈ ਉਹ ਜੀਵਨ ਤਬਦੀਲੀ ਵਾਲੇ ਪਾਸੇ ਚਲਾ ਜਾਂਦਾ। ਉਹ ਆਪਣੇ ਆਪ ਨੂੰ ਤਬਦੀਲ ਕਰਦਾ ਵੀ ਮੈਂ ਕਿਸ ਵਾਸਤੇ ਆਇਆ ਹਾਂ, ਇਹ ਸੰਸਾਰ 'ਤੇ ਆਉਣ ਦਾ ਮੁੱਖ ਮੰਤਵ ਜੀਵਨ ਵਿੱਚ ਕੀ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜਾ ਹੈ ਉਹ ਸਭ ਤੋਂ ਉੱਤਮ ਇਹ ਮਨੁੱਖਾ ਜਨਮ ਨੂੰ ਇਸੇ ਕਰਕੇ ਆਖਿਆ ਸੀ। ਇੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪ੍ਰਾਪਤ ਤਾਂ ਹੋਈ ਹੈ ਇਨਸਾਨੀ ਜੋਨ। ਮਹਾਰਾਜ ਜੀ ਕਹਿੰਦੇ ਰੱਬ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਵੱਡਾ ਸਾਧਨ ਇਹ ਹੈ ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਦਾ ਅਰਥ ਹੈ ਵਾਰੀ ਹੈ ਅਕਾਲ ਪੁਰਖ ਨੂੰ ਮਿਲਣ ਦੀ। ਇਹ ਇਨਸਾਨੀ ਜੀਵਨ ਰੱਬ ਨੂੰ ਮਿਲਣ ਦਾ ਇੱਕ ਸਭ ਤੋਂ ਚੰਗਾ ਤਰੀਕਾ ਹੈ। ਮਹਾਰਾਜ ਜੀ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਦਾ ਅਰਥ ਕੀ ਹੈ ਕਿ ਵੇਲਾ ਤੇ ਨਿਤਨੇਮ ਦਾ ਹੋਵੇ, ਵੇਲਾ ਤੇ ਚੰਗੀ ਕ੍ਰਿਤ ਦਾ ਹੋਵੇ। ਪਰ ਮਹਾਰਾਜ ਜੀ ਕਹਿਣ ਲੱਗੇ ਉਹ ਖੁੰਝਾਇਆ ਕਿਸੇ ਵਿਕਾਰਾਂ ਜਾਂ ਵਾਸ਼ਨਾਵਾਂ ਦੇ ਵਿੱਚ, ਨਿੰਦਾ ਜਾਂ ਚੁਗਲੀ ਵਾਲੇ ਪਾਸੇ ਬੈਠ ਕੇ ਉਹਨੂੰ ਹੰਡਾਇਆ ਜਾਏ ਤੇ ਸਮਝ ਲੈਣਾ ਵੀ ਇਹ ਅਵਰ ਕਾਜ ਹੋ ਗਿਆ। ਕਿਰਤ ਕਰਨ ਦੇ ਵਿੱਚ ਬੇਈਮਾਨੀ ਹੈ, ਸਮਝ ਲੈਣਾ ਅਵਰ ਕਾਜ ਹੋ ਗਿਆ ਹੈ। ਆਪਣੀ ਕਿਰਤ ਦੇ ਵਿੱਚ ਵਾਸ਼ਨਾ ਹੈ, ਸਮਝ ਲੈਣਾ ਅਵਰ ਕਾਜ ਹੋ ਗਿਆ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸੱਚ ਜਾਣਿਓ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਹਿੰਦੇ ਸੰਗਤ ਵਿੱਚ ਆਣ ਕੇ ਬੈਠ ਸਭ ਤੋਂ ਉੱਤਮ ਇਹੀ ਅਸਥਾਨ ਹੈ ਜਿੱਥੇ ਵੱਡੇ ਤੋਂ ਵੱਡੇ ਪੁਰਖਾਂ ਦਾ ਜੀਵਨ ਬਦਲਣ ਦੀ ਸਮਰੱਥਾ ਹੈ। ਜਿਹਦੀਆਂ ਤਰੰਗਾਂ, ਜਿਹਦੀਆਂ ਵਾਈਬ੍ਰੇਸ਼ਨ ਜੀਵਨ ਨੂੰ ਤਬਦੀਲ ਕਰ ਦੇਣ ਵਾਲੀਆਂ ਨੇ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਕਥਨ ਕਿ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕਹਿ। ਜਿੱਦਣ ਅਸੀਂ ਇਸ ਪਾਸੇ ਸੱਤ ਸੰਗਤ ਵਿੱਚ ਲੱਗ ਕੇ ਤੁਰਾਂਗੇ, ਮਹਾਰਾਜ ਜੀ ਕਹਿੰਦੇ ਸੰਸਾਰ ਰੂਪੀ ਭਵ ਜਲ ਦੇ ਵਿੱਚੋਂ ਪਾਰ ਉਤਾਰਾਂ। ਸਰੰਜਾਮ ਲਾਗ ਭਵ ਜਲ ਤਰਨ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ। ਸਤਿਗੁਰੂ ਜੀ ਕਹਿੰਦੇ ਜੇ ਇਹੀ ਜਨਮ ਮਾਇਆ ਵਾਲੇ ਪਾਸੇ ਚਲਾ ਗਿਆ, ਮਾਇਆ ਦਾ ਅਰਥ ਇਕੱਲਾ ਪੈਸਾ ਨਹੀਂ ਹੈ, ਮਾਇਆ ਦਾ ਅਰਥ ਕੀ ਹੈ? ਸਤਿਗੁਰੂ ਗੁਰਬਾਣੀ ਦੇ ਵਿੱਚ ਜੀਵਨ ਦੇ ਨਿਰਣੇ ਨੂੰ ਸਮਝਾਉਂਦਿਆਂ ਕਹਿੰਦੇ ਨੇ ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਮਾਇਆ ਦੇ ਇਹ ਤਿੰਨ ਰੂਪ ਦੱਸੇ। ਭਾਈ ਗੁਰਦਾਸ ਸਾਹਿਬ ਜੀ ਦਾ ਆਪਾਂ ਜ਼ਿਕਰ ਕਰ ਰਹੇ ਸੀ, ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਮਾਈ ਮਾਇਆ ਛਲ। ਮਹਾਰਾਜ ਜੀ ਕਹਿਣ ਲੱਗੇ ਹੇ ਮਾਂ ਮਾਇਆ ਛਲ ਹੈ। ਕਿੱਦਾਂ ਦੀ ਛਲ? ਮਹਾਰਾਜ ਜੀ ਕਹਿੰਦੇ ਤ੍ਰਿਣ ਕੀ ਅਗਨ, ਜਿਵੇਂ ਬਹੁਤੇ ਘਾਹ ਦੇ ਟਰੱਕ ਨੂੰ ਇਕੱਠਾ ਕਰਕੇ ਅੱਗ ਲਾ ਦਿਓ, ਸਕਿੰਟਾਂ ਵਿੱਚ ਖਤਮ ਹੋ ਜਾਂਦਾ, ਨਾ ਨਿੱਗ ਦਿੰਦਾ ਅਤੇ ਨਾ ਉਹ ਚਾਨਣ ਹੀ ਕਰ ਸਕਦਾ, ਸਕਿੰਟਾਂ ਦੇ ਵਿੱਚ ਖਤਮ ਹੋ ਜਾਂਦਾ। ਮੇਘ ਕੀ ਛਾਇਆ, ਮੀਂਹ ਦੀ ਜਿਹੜੀ ਛਾਂ ਹੈ, ਭਾਵ ਬੱਦਲਾਂ ਦੀ ਛਾਂ ਜਿਹੜੀ ਆਪਾਂ ਵੇਖਦੇ ਹਾਂ, ਬੱਦਲਾਂ ਦੀ ਛਾਂ ਕਦੀ ਸਥਿਰ ਅਤੇ ਸੁਖਦਾਈ ਨਹੀਂ ਹੈ। ਬੱਦਲ ਸਕਿੰਟਾਂ ਦੇ ਵਿੱਚ ਜਿਹੜਾ ਹੈ ਉਹ ਆਪਣੀ ਦਿਸ਼ਾ ਅਤੇ ਦਸ਼ਾ ਬਦਲ ਲੈਂਦਾ, ਉਹਦੇ ਤੋਂ ਸੁੱਖ ਨਹੀਂ ਲਿਆ ਜਾ ਸਕਦਾ, ਬੱਦਲਾਂ ਦੀ ਛਾਵੇਂ ਨਹੀਂ ਬੈਠਾ ਜਾਂਦਾ ਹੁੰਦਾ ਕਦੀ। ਇੱਥੇ ਮਹਾਰਾਜ ਜੀ ਕਹਿੰਦੇ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਕਹਿੰਦੇ ਨੇ ਅਕਾਲ ਪੁਰਖ ਦੀ ਬੰਦਗੀ ਤੋਂ ਬਗੈਰ ਮੰਨ ਲਓ ਕਿ ਹੜਕਾ ਜਲ, ਹੜ ਦਾ ਜਲ ਕੀ ਹੈ? ਆਉਂਦਾ ਬਹੁਤ ਤੇਜ਼ੀ ਦੇ ਨਾਲ ਹੈ, ਪਰ ਜਦੋਂ ਜਾਂਦਾ ਹੈ ਸਾਰਾ ਕੁਝ ਵਹਾ ਕੇ ਲੈ ਜਾਂਦਾ। ਮਾਇਆ ਦਾ ਫੁਰਨਾ ਇੰਨੀ ਕੁ ਤੇਜ਼ੀ ਨਾਲ ਆਉਂਦਾ ਹੈ, ਗੁਰਮੁਖੋ ਇੰਨੀ ਤੇਜ਼ੀ ਨਾਲ ਆ ਕੇ ਜਦੋਂ ਸਾਰਾ ਕੁਝ ਜੜੋਂ ਪੁੱਟ ਕੇ ਲਿਜਾਂਦਾ ਤਾਂ ਫਿਰ ਇਨਸਾਨ ਨੂੰ ਪਤਾ ਲੱਗਦਾ ਵੀ ਇਹ ਤਾਂ ਬਚਿਆ ਹੀ ਕੱਖ ਨਹੀਂ, ਕੱਖ ਵੀ ਨਹੀਂ ਲੱਭਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਵਿੱਚ ਇਹ ਜੀਵਨ ਦੀਆਂ ਪ੍ਰਾਪਤੀਆਂ ਨੇ, ਜਦੋਂ ਬੰਦਾ ਫਿਰ ਪਛਤਾਵਾ ਕਰਦਾ ਵੀ ਇਹ ਲੰਘ ਗਿਆ, ਆਹ ਕਰਮ ਅਸੀਂ ਜਿਹੜਾ ਅਵਰ ਕਾਜ ਵਿੱਚ ਕੱਢ ਦਿੱਤਾ। ਜਦੋਂ ਆਪਾਂ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹਦੇ ਹਾਂ ਨਾ, ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਇੱਕ ਉਦਾਹਰਨ ਦਿੱਤੀ ਉਹਨਾਂ ਨੇ ਮਨੁੱਖਾ ਜਨਮ ਬਾਰੇ। ਉਹ ਜਨਮ ਸਾਖੀ ਦੇ ਕਰਤਾ ਲਿਖਦੇ ਆ ਵੀ ਇੱਕ ਕਿਸਾਨ ਆਪਣੇ ਕਿਰਤ ਵਿੱਚ ਆਪਣੀ ਖੇਤੀਬਾੜੀ ਵਿੱਚ ਬੜਾ ਪਰਪੱਕ ਸੀ, ਸਾਰੀ ਸਾਰੀ ਦਿਹਾੜੀ ਖੇਤ ਵਿੱਚ ਲੰਘ ਜਾਣੀ। ਕਹਿੰਦੇ ਫਸਲ ਪੱਕ ਗਈ ਅਤੇ ਫਸਲ ਪੱਕਣ ਦੇ ਨਾਲ ਉਹਨਾਂ ਨੇ ਘਰ ਆਣ ਕੇ ਕਿਹਾ ਵੀ ਹੁਣ ਮੈਂ ਕਈ ਦਿਨ ਘਰ ਨਹੀਂ ਆਉਣਾ, ਜਿੰਨਾ ਚਿਰ ਫਸਲ ਵੱਢੀ ਨਹੀਂ ਨਾ ਜਾਂਦੀ ਮੈਂ ਘਰ ਨਹੀਂ ਆਉਣਾ, ਕਿਉਂਕਿ ਪੰਛੀ ਫਸਲ ਨੂੰ ਖਰਾਬ ਕਰ ਦੇਣਗੇ, ਇਸ ਕਰਕੇ ਮੈਂ ਉੱਥੇ ਹੀ ਬੈਠਾਂਗਾ ਖੇਤ ਵਿੱਚ। ਅਤੇ ਇਹਨੇ ਇੱਕ ਗੁਲੇਲ ਲੈ ਲਈ, ਮਿੱਟੀ ਥੱਲਿਓ ਪੁੱਟ ਕੇ ਥੋੜ੍ਹੀ ਜਿਹੀ ਅਤੇ ਉਹਦੀਆਂ ਗੋਲੀਆਂ ਬਣਾ ਕੇ ਉਹਨਾਂ ਨੂੰ ਸੁਕਾ ਕੇ ਅਤੇ ਗੁਲੇਲ ਵਿੱਚ ਪਾ ਕੇ ਮਾਰਦਾ ਸੀ ਪੰਛੀਆਂ ਨੂੰ। ਇਹਦਾ ਇਸੇ ਤਰੀਕੇ ਨਾਲ ਨੇਮ ਹੈ, ਤਿੰਨ ਚਾਰ ਦਿਨ ਇਸੇ ਤਰ੍ਹਾਂ ਕਰਦਾ ਰਿਹਾ। ਜਿੱਥੋਂ ਮਿੱਟੀ ਪੁੱਟਦਾ ਸੀ ਉੱਥੋਂ ਜਿਹੜਾ ਟੋਆ ਸੀ ਥੋੜ੍ਹਾ ਡੂੰਘਾ ਹੋਇਆ, ਥੋੜ੍ਹਾ ਜਿਹਾ ਟੋਆ ਡੂੰਘਾ ਹੋਇਆ। ਕ੍ਰਿਤ ਵਿੱਚ ਇੰਨਾ ਪ੍ਰਪੱਕ ਹੈ ਵੀ ਖੇਤਾਂ 'ਚੋਂ ਹਿਲਦਾ ਨਹੀਂ, ਪੰਛੀ ਬਹਿਣ ਨਹੀਂ ਦਿੰਦਾ, ਸਾਰੀ ਸਾਰੀ ਦਿਹਾੜੀ ਜਾਗਦਾ ਰਹਿੰਦਾ। ਪਰ ਜਦੋਂ ਅੱਜ ਚੌਥੇ ਦਿਨ ਮਿੱਟੀ ਪੁੱਟੀ ਅਤੇ ਥੱਲਿਓਂ ਮਿੱਟੀ ਪੁੱਟਦਿਆਂ ਇਸ ਤਰ੍ਹਾਂ ਲੱਗਾ ਜਿਵੇਂ ਕੋਈ ਬਰਤਨ ਕੋਈ ਭਾਂਡਾ ਥੱਲੇ ਪਿਆ, ਕੱਚਾ ਭਾਂਡਾ ਭਰਿਆ ਹੋਇਆ, ਜਦੋਂ ਇਹਨੇ ਆਸੇ ਪਾਸਿਓਂ ਮਿੱਟੀ ਪੁੱਟੀ ਅਤੇ ਉਹ ਘੜਾ ਜਿਹੜਾ ਸੀ ਉਹ ਕੀਮਤੀ ਮੋਤੀਆਂ ਨਾਲ ਭਰਿਆ ਹੋਇਆ, ਉਹ ਘੜਾ ਇਹਨੇ ਬਾਹਰ ਕੱਢ ਲਿਆ। ਬਾਹਰ ਕੱਢ ਕੇ ਉਸੇ ਵਕਤ ਜਦੋਂ ਚੰਗੀ ਤਰ੍ਹਾਂ ਵਿੱਚੋਂ ਫੋਲਿਆ ਅਤੇ ਫੋਲ ਕੇ ਕਹਿੰਦਾ ਤੇ ਰੱਬ ਨੇ ਬਹੁਤ ਚੰਗਾ ਕੀਤਾ, ਪਹਿਲਾਂ ਮਿੱਟੀ ਦੇ ਬਣਾਉਣੇ ਪੈਂਦੇ ਸੀ, ਹੁਣ ਬਣੇ ਬਣਾਏ ਮਿਲ ਗਏ। ਗੁਲੇਲ ਵਿੱਚ ਪਾਉਣ ਵਾਸਤੇ ਜਿਹੜੇ ਪੱਥਰ ਬਣਾਉਣੇ ਪੈਂਦੇ ਸੀ ਵੱਟ ਕੇ, ਹੁਣ ਬਣੇ ਬਣਾਏ ਮਿਲ ਗਏ। ਇਹਨੇ ਕੀ ਕੀਤਾ ਉਸ ਵਕਤ ਇਸ ਗੱਲ ਦਾ ਅਹਿਸਾਸ ਜੀਵਨ ਦੇ ਵਿੱਚ, ਕਿਉਂਕਿ ਜਦੋਂ ਇਹ ਜਨਮ ਸਾਖੀ ਦੇ ਇਸ ਰੂਪ ਨੂੰ ਪੜ੍ਹਦਿਆਂ ਤਾਂ ਇਸ ਗੱਲ ਦਾ ਅਹਿਸਾਸ, ਕਿਉਂਕਿ ਗੁਰਮੁਖੋ ਅੱਜ ਦੇ ਜੀਵਨ ਦੇ ਵਿੱਚ ਕਿਸੇ ਨੂੰ ਵੀ ਤੁਸੀਂ ਇੱਕ ਕੀਮਤੀ ਮੋਤੀ ਫੜਾ ਦਿਓ ਜਾਂ ਤਾਂ ਬੰਦਾ ਇਸ ਵਹਿਮ ਦੇ ਵਿੱਚ ਪਏਗਾ ਵੀ ਇਹ ਨਕਲੀ ਹੋਏਗਾ, ਆਪਣੇ ਹੱਥ ਕਿੱਥੋਂ ਲੱਗਣਾ ਸੀ, ਅਤੇ ਜਾਂ ਫਿਰ ਬੰਦਾ ਇਸ ਪੱਖ 'ਤੇ ਇੱਕ ਨਕਲੀ ਨੂੰ ਫੜ ਕੇ ਹੱਥ 'ਚ ਧਰੀ ਬੈਠਾ ਹੁੰਦਾ ਵੀ ਕਿਤੇ ਅਸਲੀ ਨਾ ਹੋ। ਪਰ ਉਸ ਵੇਲੇ ਜੀਵਨ ਹੀ ਇੰਨਾ ਸੁੱਚਾ ਸੀ ਵੀ ਇਹਨਾਂ ਗੱਲਾਂ ਵਾਲੇ ਪਾਸੇ ਤਾਂ ਧਿਆਨ ਹੀ ਕੋਈ ਨਹੀਂ ਸੀ। ਉਸ ਵਕਤ ਉਹ ਕੀਮਤੀ ਜਿਹੜੇ ਮੋਤੀ ਸੀ ਨਾ, ਹੁਣ ਹੱਥ ਦੇ ਵਿੱਚ ਇਹਨੇ ਫੜ ਲਏ, ਫੜ ਕੇ ਵੇਖਿਆ ਵੀ ਆਕਾਰ ਵੀ ਚੰਗਾ ਹੈ, ਉਹ ਭਰਿਆ ਹੋਇਆ ਖਜ਼ਾਨਾ ਜਿਹੜਾ ਸੀ ਇਹਨੇ ਪਾਸੇ ਰੱਖ ਲਿਆ, ਜਿਉਂ ਸਵੇਰ ਤੋਂ ਗੁਲੇਲ ਵਿੱਚ ਪਾ ਕੇ ਮਾਰਨ ਲੱਗਾ ਪੰਛੀਆਂ ਦੇ, ਜਿਉਂ ਮਾਰਨ ਲੱਗਾ ਅਤੇ ਜਿਹੜਾ ਬਿਲਕੁਲ ਖੇਤ ਸੀ ਉਹ ਇੱਕ ਨਦੀ ਲੰਘਦੀ ਸੀ ਨਾਲੋਂ, ਔਰ ਉਹ ਨਦੀ ਦੇ ਬਿਲਕੁਲ ਨਾਲ ਇਹਦਾ ਖੇਤ ਸੀ। ਇੱਧਰੋਂ ਗੁਲੇਲ ਦੇ ਵਿੱਚ ਪਾ ਕੇ ਮੋਤੀ ਮਾਰਿਆ ਕਰੇ ਅਤੇ ਅਖੀਰ ਜਾ ਕੇ ਕੋਈ ਨਹਿਰ 'ਚ ਡਿੱਗ ਪਿਆ ਕਰੇ, ਕੋਈ ਪਾਰ ਹੋ ਜਾਇਆ ਕਰੇ। ਸ਼ਾਮ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ। ਜਦੋਂ ਪਤਨੀ ਪ੍ਰਸ਼ਾਦਾ ਲੈ ਕੇ ਆਈ ਅਤੇ ਪ੍ਰਸ਼ਾਦਾ ਲੈ ਕੇ ਆਈ ਨੂੰ ਉਹਨੇ ਉਸ ਵਕਤ ਜਿਹੜੇ ਸੀ ਉਹ ਸਾਰੇ ਮੋਤੀ ਖਤਮ ਕਰ ਚੁੱਕਾ, ਇੱਕ ਅੱਧਾ ਹੱਥ ਵਿੱਚ ਬਚਿਆ ਅਤੇ ਇੱਕ ਅੱਧਾ ਹੱਥ ਵਿੱਚ ਬਚਾ ਕੇ ਅਤੇ ਉਸ ਵੇਲੇ ਆਪਣੀ ਜਿਹੜੀ ਪਤਨੀ ਹੈ ਉਹਨੂੰ ਕਹਿੰਦਾ ਵੀ ਆਹ ਵੇਖੋ ਅੱਜ ਆਹ ਮਿਲੇ ਸੀ, ਅੱਜ ਬਹੁਤ ਚੰਗਾ ਲੱਗਾ ਵੀ ਬਣੇ ਬਣਾਏ ਪ੍ਰਾਪਤ ਹੋ ਗਿਆ, ਅੱਜ ਮਿਹਨਤ ਨਹੀਂ ਲੱਗੀ। ਉਹ ਪਤਨੀ ਕਹਿੰਦੀ ਵੀ ਬੜਾ ਸੋਹਣਾ ਮੋਤੀ ਹੈ ਵੀ ਜੇ ਇਹ ਆਪਣੇ ਪੁੱਤਰ ਦੇ ਗਲ 'ਚ ਪਾਉਣ ਨੂੰ ਹੀ ਰੱਖ ਲੈਂਦੇ ਹਾਂ ਵੀ ਸੋਹਣਾ ਲੱਗਦਾ ਹੈ ਮੋਤੀ, ਕੱਚ ਹੈ ਅਤੇ ਚਲੋ ਬਣਿਆ ਬਣਾਇਆ ਮੋਤੀ ਜੇ ਪੁੱਤਰ ਦੇ ਗਲ 'ਚ ਪਾ ਦਿਆਂਗੇ ਤਾਂ ਬਹੁਤ ਬੇਸ਼ਕੀਮਤੀ ਹੋਏਗਾ, ਭਾਵ ਸਾਡਾ ਪੁੱਤਰ ਸੋਹਣਾ ਲੱਗੇਗਾ। ਮਨ ਦੇ ਵਿੱਚ ਵਹਿਮ ਜਿਹੜਾ ਸੀ ਉਹਦੀ ਪਤਨੀ ਦੇ ਖਿਆਲ ਕਰ ਗਿਆ ਵੀ ਹੋ ਸਕਦਾ ਵੀ ਜੇ ਮੇਰੇ ਮੁੱਖ 'ਚੋਂ ਨਿਕਲਿਆ ਵੀ ਕੀਮਤੀ ਤਾਂ ਮੈਂ ਇੱਕ ਵਾਰੀ ਪਤਾ ਨਾ ਕਰਕੇ ਆਵਾਂ, ਪਤਾ ਕਰਕੇ ਆਵਾਂ ਵੀ ਇਹ ਮੋਤੀ ਦੀ ਕੀਮਤ। ਉਹਨੇ ਫਿਰ ਵੀ ਖਿਆਲ ਛੱਡ ਦਿੱਤਾ, ਦੋ ਤਿੰਨ ਦਿਨ ਗਲੇ ਵਿੱਚ ਪਿਆ ਰਿਹਾ ਬੱਚੇ ਦੇ। ਅਖੀਰ ਇੱਕ ਦੋ ਜਾਣਿਆਂ ਨੇ ਵੇਖਿਆ ਵੀ ਇਹ ਮੋਤੀ ਦਾ ਪਤਾ ਕਰਾਓ ਕੀਮਤੀ ਲੱਗਦਾ। ਜਦੋਂ ਉਸ ਵੇਲੇ ਉਹ ਮੁਸੱਵਰ ਦੇ ਕੋਲ ਇੱਕ ਸੁਨਿਆਰ ਦੀ ਦੁਕਾਨ ਦੇ ਕੋਲ ਅਤੇ ਹੀਰਿਆਂ ਦੇ ਪਾਰਖੂ ਦੇ ਕੋਲ ਪਹੁੰਚਦੇ ਆ, ਜਿਹੜਾ ਜੌਹਰੀ ਸੀ ਹੀਰਿਆਂ ਦੀ ਪਰਖ ਕਰਨ ਵਾਲਾ ਉਹਦੇ ਕੋਲ ਜਾ ਕੇ ਜਦੋਂ ਮੋਤੀ ਰੱਖਿਆ, ਉਹਨੇ ਸਾਹਮਣੇ ਮੋਤੀ ਪਿਆ ਵੇਖ ਕੇ ਕਹਿੰਦਾ ਵੀ ਏਡਾ ਕੀਮਤੀ ਮੋਤੀ ਤੁਹਾਨੂੰ ਕਿਵੇਂ ਲੱਭਾ, ਤੁਹਾਨੂੰ ਕਿਵੇਂ ਲੱਭ ਗਿਆ, ਇਹਦੀ ਕੀਮਤ ਤਾਂ ਮੈਂ ਆਪਣੀ ਦੁਕਾਨ ਤੋਂ ਵੀ ਨਹੀਂ ਦੇ ਸਕਦਾ, ਏਡਾ ਬੇਸ਼ਕੀਮਤੀ ਇੱਕ ਮੋਤੀ ਹੈ। ਉਸ ਵੇਲੇ ਉਹਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਵੀ ਏਡਾ ਬੇਸ਼ਕੀਮਤੀ ਮੋਤੀ ਸਵੇਰ ਦੇ ਮੇਰੇ ਪਤੀ ਨੇ ਘੜਾ ਭਰ ਕੇ ਮੋਤੀ ਰੋੜ ਦਿੱਤੇ, ਸੁੱਟ ਦਿੱਤੇ। ਦੌੜੀ ਗਈ ਆਪਣੇ ਪਤੀ ਦੇ ਕੋਲ ਖੇਤ ਵਿੱਚ ਜਾ ਕੇ ਆਖਿਆ ਵੀ ਬੜਾ ਬੇਸ਼ਕੀਮਤੀ ਮੋਤੀ ਹੈ ਜਿਹੜੇ ਤੁਸੀਂ ਇੱਕ ਇੱਕ ਮੋਤੀ ਕਰਕੇ ਨਦੀ ਵਿੱਚ ਵਹਾ ਦਿੱਤੇ, ਉਹਦੀ ਤਾਂ ਇੱਕ ਮੋਤੀ ਦੀ ਕੀਮਤ ਜਿਹੜਾ ਹੈ ਜੌਹਰੀ ਕਹਿੰਦਾ ਮੈਂ ਦੇ ਨਹੀਂ ਸਕਦਾ, ਪਰ ਤੁਸੀਂ ਇਹ ਗੱਲ ਦਾ ਖਿਆਲ ਤੇ ਰੱਖੋ ਤੁਸੀਂ ਸਾਰੇ ਵਹਾ ਦਿੱਤੇ। ਜਦੋਂ ਉਸ ਵੇਲੇ ਉਹਨੇ ਮਨ ਵਿੱਚ ਸੋਚਿਆ, ਪਛਤਾਵਾ ਕੀਤਾ ਵੀ ਮਨਾ ਜੇ ਮੈਂ ਪਹਿਲੇ ਮੋਤੀ ਨੂੰ ਕੱਚ ਨਾ ਸਮਝਦਾ, ਜੇ ਪਹਿਲਾਂ ਹੀ ਮੋਤੀ ਮੈਂ ਸਾਂਭ ਲੈਂਦਾ, ਕਿਸੇ ਨੂੰ ਵਿਖਾ ਲੈਂਦਾ, ਕਿਸੇ ਤੋਂ ਸਿੱਖਿਆ ਪ੍ਰਾਪਤ ਕਰ ਲੈਂਦਾ, ਅਤੇ ਅੱਜ ਮੈਂ ਬਹੁਤ ਬੇਸ਼ਕੀਮਤੀ ਖਜ਼ਾਨੇ ਦਾ ਮਾਲਕ ਹੋਣਾ ਸੀ ਪਰ ਪਛਤਾਵਾ ਪਿੱਛੇ ਰਹਿ ਗਿਆ। ਇੱਕ ਮੋਤੀ ਚਲੋ ਫਿਰ ਵੀ ਪ੍ਰਾਪਤ ਹੋਇਆ, ਉਸ ਮੋਤੀ ਨੇ ਘਰ ਦੀ ਹਾਲਤ ਸੁਧਾਰ ਦਿੱਤੀ। ਗੁਰਮੁਖੋ, ਗੱਲ ਇੱਥੇ ਮੋਤੀ ਦੀ ਨਹੀਂ ਹੈ, ਗੱਲ ਇੱਥੇ ਇਹ ਹੈ ਕਿ ਸੰਸਾਰ ਅਤੇ ਅਕਾਲ ਪੁਰਖ ਨੇ ਤੁਹਾਨੂੰ ਸਵਾਸਾਂ ਰੂਪੀ ਕੀਮਤੀ ਮੋਤੀਆਂ ਦਾ ਘੜਾ ਦੇ ਕੇ ਭੇਜਿਆ। ਕੋਈ ਇਹਨੂੰ ਜਿਹੜਾ ਹੈ ਉਸ ਵੇਲੇ ਆਪਣੇ ਜੀਵਨ ਦੀ ਗੁਲੇਲ ਦੇ ਵਿੱਚ ਪਾ ਕੇ, ਕੋਈ ਵਿਕਾਰਾਂ ਭਰੀ ਸੰਗਤ, ਕੋਈ ਮਾੜੀ ਸੰਗਤ ਦੇ ਵਿੱਚ, ਅਤੇ ਕੋਈ ਈਰਖਾ ਦਵੈਕ ਦੇ ਵਿੱਚ, ਕੋਈ ਠੱਗੀ ਅਤੇ ਠੋਰੀ ਦੇ ਵਿੱਚ ਗੁਲ ਭਾਵ ਆਪਣੇ ਜੀਵਨ ਦੀ ਗੁਲੇਲ ਵਿੱਚ ਪਾ ਕੇ ਸਵਾਸਾਂ ਰੂਪੀ ਕੀਮਤੀ ਮੋਤੀਆਂ ਨੂੰ ਵਿਅਰਥ ਕਰੀ ਜਾ ਰਿਹਾ ਹੈ। ਪਤਾ ਨਹੀਂ ਕਿੰਨੇ ਕੁ ਮੋਤੀ ਜੀਵਨ ਦੀ ਨਦੀ ਦੇ ਵਿੱਚ ਜਾ ਕੇ ਡਿੱਗ ਪਏ, ਜਿਹੜੇ ਵਾਪਸ ਦੁਬਾਰਾ ਨਹੀਂ ਮਿਲੇ। ਇੱਥੋਂ ਤੱਕ ਇਹ ਜੀਵਨ ਦਾ ਆਧਾਰ ਉਸ ਜਨਮ ਸਾਖੀ ਵਿੱਚ ਇਸ ਉਦਾਹਰਣ ਨੂੰ ਦੱਸਿਆ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਿਆਂ, ਇਨਸਾਨ ਵੀ ਇਸੇ ਤਰ੍ਹਾਂ ਹੈ ਕਿ ਕੀਮਤੀ ਸਵਾਸਾਂ ਨੂੰ ਜੀਵਨ ਦੀ ਗੁਲੇਲ ਦੇ ਵਿੱਚ ਪਾ ਕੇ ਵਿਅਰਥ ਸੁੱਟੀ ਜਾਂਦਾ ਹੈ, ਅਤੇ ਜਿੱਦਣ ਕਿਤੇ ਇਹਨੂੰ ਪਤਾ ਲੱਗਦਾ ਵੀ ਇਹ ਸਵਾਸ ਕੀਮਤੀ ਬਹੁਤ ਨੇ, ਪਰ ਉਦਣ ਇਹਦੇ ਕੋਲ ਸਵਾਸਾਂ ਦੀ ਕੀਮਤ ਭਾਵ ਸਵਾਸਾਂ ਦੀ ਗਿਣਤੀ ਘੱਟ ਜਾਂਦੀ ਹੈ। ਫਿਰ ਇਨਸਾਨ ਲੋਕਾਂ ਨੂੰ ਕਹਿੰਦਾ, ਉਹ ਜਪ ਲਓ, ਕਰਤੇ ਪੁਰਖ ਨੂੰ ਯਾਦ ਕਰੋ, ਬੰਦਗੀ ਕਰੋ। ਕਹਿੰਦੇ ਨੇ ਜਿੱਦਣ ਅੰਤਿਮ ਸਮਾਂ ਪ੍ਰਗਟ ਹੋ ਜਾਂਦਾ ਹੈ, ਉਸ ਦਿਨ ਫਿਰ ਬੰਦੇ ਤੋਂ ਪਛਤਾਵੇ ਤੋਂ ਬਗੈਰ ਫਿਰ ਰਹਿੰਦਾ ਵੀ ਕੱਖ ਨਹੀਂ। ਕੀ ਰਹਿ ਜਾਂਦਾ ਹੈ ਪੱਲੇ? ਸਿਰਫ ਪਛਤਾਵਾ ਕਿ ਜੇ ਪਹਿਲਾਂ ਸਾਂਭ ਲੈਂਦੇ, ਪਹਿਲਾਂ ਕੁਝ ਕਰ ਲੈਂਦੇ ਤਾਂ ਫਿਰ ਪ੍ਰਾਪਤੀ ਸੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਇਹ ਇਨਸਾਨ ਮਨੁੱਖਾ ਜਨਮ ਬਹੁਤ ਕੀਮਤੀ ਹੈ, ਇਹਨੂੰ ਵਿਕਾਰਾਂ ਦੀ ਗੁਲੇਲ ਵਿੱਚ ਪਾ ਕੇ ਵਿਅਰਥ ਨਾ ਕਰ। ਇਹਨੂੰ ਠੱਗੀ ਜਾਂ ਚੋਰੀ ਜਾਂ ਇੱਥੋਂ ਤੱਕ ਮਾੜੇ ਫੁਰਨਿਆਂ ਜਾਂ ਨਿੰਦਾ ਚੁਗਲੀ ਦੇ ਗੁਲੇਲ ਵਿੱਚ ਪਾ ਕੇ ਵਿਅਰਥ ਨਾ ਕਰ। ਗੁਰੂ ਰੂਪੀ ਪਾਰਖੂ ਦੇ ਕੋਲ ਜਾ, ਗੁਰੂ ਰੂਪੀ ਜੌਹਰੀ ਕੋਲ ਜਾ। ਜਦੋਂ ਗੁਰੂ ਕੋਲ ਆਪਣੇ ਬੇਸ਼ਕੀਮਤੀ ਸਵਾਸ ਲੈ ਕੇ ਜਾਏਗਾ ਤਾਂ ਸਤਿਗੁਰੂ ਜੀ ਬਾਰ ਬਾਰ ਕਹਿਣਗੇ ਕਿ ਜੀਵਨ ਦੇ ਵਿੱਚ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਚਰੈ ਚਿੰਤ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਦਣ ਇਸ ਗੱਲ ਦਾ ਅਹਿਸਾਸ ਹੋ ਜਾਏਗਾ ਇਨਸਾਨ ਨੂੰ ਵੀ ਪ੍ਰਾਪਤੀ ਕਿੱਡੀ ਵੱਡੀ ਹੈ। ਇਹ ਮਨੁੱਖਾ ਜਨਮ ਜਿਹੜਾ ਹੈ ਉਹ ਐਵੇਂ ਪ੍ਰਾਪਤ ਨਹੀਂ ਹੋਇਆ, ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਸਭ ਤੋਂ ਉੱਤਮ ਜਨਮ ਜੀਵਨ ਦੇ ਵਿੱਚ ਸਾਨੂੰ ਪ੍ਰਾਪਤ ਹੋਇਆ। ਇਸ ਕਰਕੇ ਇਸ ਗੱਲ ਦਾ ਖਿਆਲ ਜੀਵਨ ਵਿੱਚ ਰੱਖਣਾ ਲਾਜ਼ਮੀ ਹੈ। ਜਦੋਂ ਆਪਾਂ ਤੁਰੀਏ ਇਸ ਪਾਸੇ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜੋ ਬਨ ਫਲ ਪਾ ਕੇ ਭੋਏ ਗ੍ਰਹਿ ਬਹੁਰ ਨਾ ਲਾਗੇ ਡਾਰ। ਮਹਾਰਾਜ ਜੀ ਕਹਿੰਦੇ ਮਾਨਸ ਜਨਮ ਦੁਲੰਭ ਹੈ, ਦੁਰਲੱਭ ਹੈ, ਇਹ ਦੁਬਾਰਾ ਦੁਬਾਰਾ ਨਹੀਂ ਪ੍ਰਾਪਤ ਹੁੰਦਾ। ਜਿਉਂ ਬਨ ਫਲ ਪਾ ਕੇ ਭੋਏ ਗ੍ਰਹਿ, ਕਹਿੰਦੇ ਜਿਵੇਂ ਜੰਗਲ ਦੇ ਬੂਟੇ ਦੇ ਵਿੱਚੋਂ ਫਲ ਪੱਕ ਕੇ ਜ਼ਮੀਨ 'ਤੇ ਡਿੱਗ ਪੈਂਦਾ, ਉਹਨੂੰ ਦੁਬਾਰਾ ਨਹੀਂ ਲਾਇਆ ਜਾ ਸਕਦਾ। ਬਸ ਇਸੇ ਤਰ੍ਹਾਂ ਜਦੋਂ ਇਹ ਜੀਵਨ ਰੂਪੀ ਫਲ ਪੱਕ ਕੇ ਮੌਤ ਵਾਲੇ ਪਾਸੇ ਚਲਾ ਗਿਆ, ਜਿੱਦਣ ਇਹ ਸੰਸਾਰ ਤੋਂ ਸਵਾਸਾਂ ਦੀ ਟਾਹਣੀ ਤੋਂ ਟੁੱਟ ਗਿਆ, ਮਹਾਰਾਜ ਜੀ ਕਹਿੰਦੇ ਦੁਬਾਰਾ ਕਿਸੇ ਦੀ ਤਾਕਤ ਨਹੀਂ ਹੈ ਕਿ ਇਹਨੂੰ ਜਿਉਂਦਾ ਕਰ ਸਕੇ, ਦੁਬਾਰਾ ਇਹਨੂੰ ਮੌਕਾ ਦੇ ਸਕੇ। ਮਹਾਰਾਜ ਜੀ ਕਹਿੰਦੇ ਇਸ ਗੱਲ ਦਾ ਖਿਆਲ ਕਰਨਾ ਬਹੁਤ ਜ਼ਰੂਰੀ ਹੈ। 84 ਜੂਨ ਉਪਾਈ, ਮਾਨਸ ਕੌ ਪ੍ਰਭ ਦੀ ਵਡਿਆਈ, ਮਨੁੱਖ ਨੂੰ ਸਭ ਤੋਂ ਵੱਡੀ ਵਡਿਆਈ ਦਿੱਤੀ, ਪਰ ਇਸ ਪੌੜੀ 'ਤੇ ਜੋਰ ਨਰ ਚੁੱਕੈ ਆਏ ਜਾਏ ਦੁੱਖ ਪਾਏਂਦਾ। ਮਹਾਰਾਜ ਜੀ ਕਹਿੰਦੇ ਇਸ ਪੌੜੀ ਤੋਂ ਜਿਹੜਾ ਇਨਸਾਨ ਡਿੱਗ ਪਿਆ ਆਉਂਦਾ ਅਤੇ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਦੁੱਖ ਦੀ ਪ੍ਰਾਪਤੀ ਕਰਦਾ, ਕਿਸੇ ਨੂੰ ਲੱਭਦਾ ਹੈ ਕੱਖ ਨਹੀਂ, ਫਿਰ ਆਏ ਜਾਏ ਦੁੱਖ ਪਾਏਂਦਾ। ਜਿਹੜਾ ਇਸ ਪੌੜੀ ਤੋਂ ਡਿੱਗ ਪਿਆ, ਦੁਬਾਰਾ ਉਤਾਂਹ ਜਾਣ ਦੀ ਹਿੰਮਤ 'ਤੇ ਛੱਡ ਦਿਓ, ਬੰਦਾ ਉਦਮ ਹੀ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਸ ਕਥਨ ਦਾ ਜਦੋਂ ਅਸੀਂ ਇਸ ਆਧਾਰ ਦੇ ਉੱਪਰ ਵਿਖਿਆਨ ਕਰਦੇ ਹਾਂ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਬਾਰ ਬਾਰ ਕਹਿੰਦੇ ਆ, ਸਤਿਗੁਰੂ ਜੀ ਕਹਿੰਦੇ ਇਹ ਇਨਸਾਨ ਰੱਬ ਵਾਲੇ ਪਾਸੇ ਤੁਰ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਮਹਾਰਾਜ ਜੀ ਕਹਿੰਦੇ ਜੇ ਤੂੰ ਗੁਰੂ ਕਾ ਸਿੱਖ ਹੈ, ਅੰਮ੍ਰਿਤ ਵੇਲੇ ਉੱਠ ਅਤੇ ਕਰਤੇ ਪੁਰਖ ਦੀ ਯਾਦ ਵਿੱਚ ਬੈਠ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹਿੰਦੇ। ਪਿੱਛਲ ਰਾਤੀ ਦਾ ਅਰਥ ਕੀ ਹੈ? ਪਿੱਛਲ ਰਾਤ ਦਾ ਅਰਥ ਹੈ ਜਿਹੜੇ ਅੰਮ੍ਰਿਤ ਵੇਲੇ ਉੱਠ ਖਲੋਂਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹੰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰਨਾ ਬੰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ, ਜਾਏ ਚੱਲ ਸਤਸੰਗ ਜੁੜਨਦੇ। ਕਹਿੰਦੇ ਨੇ ਉਹਨਾਂ ਤੋਂ ਕੁਰਬਾਨ ਜਿਹੜੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਤ ਸੰਗਤ ਵਿੱਚ ਚਲੇ ਜਾਣ, ਅਤੇ ਸਤ ਸੰਗਤ ਵਿੱਚ ਜਾ ਕੇ ਨਾਲ ਹੀ ਨਿਰਣਾ ਕਰ ਦਿੱਤਾ ਕੁਰਬਾਨੀ ਤਿੰਨਾਂ ਗੁਰਸਿੱਖਾਂ, ਜਾਏ ਚੱਲ ਸਤਸੰਗ ਜੁੜਨ ਦੇ। ਸਤ ਸੰਗਤ ਜਿੱਥੇ ਰੱਬ ਦੀ ਗੱਲ ਹੁੰਦੀ ਹੋਵੇ ਉੱਥੇ ਉਹ ਜੁੜਦੇ ਹੋਣ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਕਹਿੰਦੇ ਮੈਂ ਉਹਨਾਂ ਤੋਂ ਵੀ ਕੁਰਬਾਨ ਹਾਂ ਜਿਹੜੇ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਕਰਤੇ ਪੁਰਖ ਦੇ ਜਾਪ ਦੇ ਵਿੱਚ ਧਿਆਨ ਕਰਦੇ। ਇੱਕ ਮਨ ਹੋਏ ਗੁਰ ਜਾਪ ਜਪੰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰਨ ਦੇ। ਕਹਿੰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਭਗਤੀ ਭਾ ਜਾਂਦੀ ਅਤੇ ਗੁਰੂ ਦੇ ਪੁਰਬ ਨੂੰ ਚੇਤੇ ਕਰਕੇ ਉਹ ਅਭਿਆਸ ਕਰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰਨ ਦੇ, ਗੁਰ ਸੇਵਾ ਫਲ ਸੁਫਲ ਫਲੰਦੇ। ਕਹਿੰਦੇ ਨੇ ਗੁਰੂ ਦੀ ਸੇਵਾ ਦੁਆਰਾ ਉਹਨਾਂ ਨੂੰ ਸ੍ਰੇਸ਼ਟ ਫਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ। ਇਹ ਸਭ ਤੋਂ ਕੀਮਤੀ ਹੈ। ਫਿਰ ਆਈਏ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ 'ਤੇ ਵੀ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠਰ ਨਾਮ ਧਿਆਵੈ, ਉੱਦਮ ਕਰੇ ਪਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਕਹਿੰਦੇ ਨੇ ਇਸ਼ਨਾਨ ਕਰੇ ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਜਿਹੜਾ ਹੈ ਉਹ ਭਾਵ ਗੁਰਬਾਣੀ ਰੂਪੀ ਅੰਮ੍ਰਿਤ ਸਰੋਵਰ ਦੇ ਵਿੱਚ ਆਪਣੀ ਸੁਰਤ ਦੀ ਚੁੱਭੀ ਮਰਾਉਣ ਦਾ ਯਤਨ ਕਰੇ। ਇਹ ਗੱਲ ਦਾ ਖਿਆਲ ਧਿਆਨ ਰੱਖੋ। ਸਤਿਗੁਰੂ ਜੀ ਕਹਿੰਦੇ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਇੱਕ ਪਾਸੇ ਤਾਂ ਇਹ ਹੈ ਇਸ਼ਨਾਨ ਕਰਨਾ ਸਰੀਰ ਦੀ ਕਿਰਿਆ ਨੂੰ ਸੋਧਣਾ, ਦੂਸਰਾ ਹੈ ਹੁਣ ਅੰਮ੍ਰਿਤ ਸਰਨਾਵੈ ਦਾ ਅਰਥ ਹੈ ਅੰਮ੍ਰਿਤ ਸਰੋਵਰ ਰੂਪੀ ਗੁਰਬਾਣੀ ਹੈ, ਅਤੇ ਜਦੋਂ ਗੁਰਬਾਣੀ ਦੇ ਵਿੱਚ ਇਸ਼ਨਾਨ ਕਰੇ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਉਸ ਦਿਨ ਕਰਤੇ ਪੁਰਖ ਵੱਲੋਂ ਇਹ ਬਖਸ਼ਿਸ਼ ਰੂਪੀ ਦਾਤ ਝੋਲੀ ਵਿੱਚ ਪੈ ਜਾਂਦੀ। ਇਸ ਗੱਲ ਦਾ ਅਹਿਸਾਸ ਰੱਖੋ ਗੁਰਮੁਖੋ, ਜਦੋਂ ਸਤਿਗੁਰੂ ਵਾਲੇ ਪਾਸੇ ਤੁਰੀਏ ਅਤੇ ਮਹਾਰਾਜ ਜੀ ਨੇ ਕਿਹਾ ਕਿ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੈ ਗੁਰਬਿਨ ਅਵਰ ਨ ਜਾਣੇ ਕੋਏ, ਕਹੇ ਨਾਨਕ ਸੁਣ ਹੋ ਸੰਤੋ ਸੋ ਸਿੱਖ ਸਨਮੁਖ ਹੋਏ। ਇਹ ਗੱਲ ਦਾ ਅਹਿਸਾਸ ਕਰੋ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਸਿੱਖ ਹੀ ਉਹ ਹੈ ਜਿਹੜਾ ਜੀਉ ਰਹੇ ਗੁਰਨਾਲੇ, ਜਿਹੜਾ ਆਪਣੇ ਨਿੱਜ ਤੋਂ ਕਰਤੇ ਪੁਰਖ ਨਾਲ ਜੁੜਿਆ ਹੋਇਆ, ਜੀਉ ਰਹੇ ਜਿਹਦਾ ਅੰਦਰ ਗੁਰੂ ਨਾਲ ਜੁੜਿਆ ਹੋਇਆ, ਜੀਉ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ ਧਿਆਏ। ਗੁਰੂ ਦਾ ਸ਼ਬਦ ਗੁਰੂ ਦੇ ਚਰਨ ਨੇ, ਹਿਰਦੇ ਵਿੱਚ ਸ਼ਬਦ ਦਾ ਅਭਿਆਸ ਕਰੇ ਅਤੇ ਨਾਲ ਇਹ ਵੀ ਗੱਲ ਦਾ ਖਿਆਲ ਰੱਖੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ। ਅੰਤਰ ਆਤਮੈ ਦਾ ਅਰਥ ਹੈ ਕਿ ਆਪਣੇ ਨਿੱਜ ਦੇ ਵਿੱਚ ਉਸ ਕਰਤੇ ਪੁਰਖ ਦੇ ਨਾਮ ਦੀ ਸ਼ਬਦ ਦੀ ਸੰਭਾਲ ਕਰੇ। ਸੰਭਾਲ ਕਰਨ ਦਾ ਅਰਥ ਕੀ ਹੈ ਕਿ ਜਦੋਂ ਖੇਤੀ ਕਰਨ ਵਾਲਾ ਬੰਦਾ ਜ਼ਮੀਨ ਵਿੱਚ ਬੀਜ ਬੀਜਦਾ ਉਹ ਫਿਰ ਉਸ ਬੀਜੇ ਹੋਏ ਬੀਜ ਦੇ ਉੱਪਰ ਆਪਣਾ ਸੁਹਾਗਾ ਫੇਰਦਾ। ਉਹ ਸੁਹਾਗਾ ਫੇਰ ਕੇ ਕਰਦਾ ਕੀ ਹੈ? ਉਹ ਸੁਹਾਗਾ ਫੇਰ ਕੇ ਇੱਕ ਤਾਂ ਇਹ ਕਹਿੰਦਾ ਹੈ ਕਿ ਬੀਜ ਠੰਡਾ ਰਹੇਗਾ ਅਤੇ ਦੂਸਰਾ ਬੀਜ ਠੰਡਾ ਰਹਿਣ ਤੋਂ ਬਾਅਦ ਉਹ ਢੱਕਿਆ ਰਹੇਗਾ। ਦੋਵੇਂ ਚੀਜ਼ਾਂ ਨੇ ਨਾ, ਇੱਕ ਤਾਂ ਬੀਜ ਠੰਡਾ ਰਹਿੰਦਾ, ਦੂਸਰਾ ਬੀਜ ਢੱਕਿਆ ਰਹਿੰਦਾ ਹੈ, ਦੋਵੇਂ ਚੀਜ਼ਾਂ ਹੀ। ਅਤੇ ਜੇ ਬੀਜ ਠੰਡਾ ਰਹੇਗਾ ਤਾਂ ਵੀ ਪਨਪੇਗਾ, ਅਤੇ ਜੇ ਬੀਜ ਢੱਕਿਆ ਰਹੇਗਾ ਤਾਂ ਪੰਛੀ ਉਹਨੂੰ ਖਾਣਗੇ ਨਹੀਂ ਤਾਂ ਵੀ ਬਚਿਆ ਰਹੇਗਾ। ਮਹਾਰਾਜ ਜੀ ਕਹਿੰਦੇ ਤੂੰ ਆਪਣੇ ਅੰਤਰ ਆਤਮੇ ਬੀਜ ਨਾਮ ਰੂਪੀ ਬੀਜ ਨੂੰ ਸੰਭਾਲ, ਜਦੋਂ ਬੰਦਗੀ ਕਰੇ ਅਤੇ ਬੰਦਗੀ ਕਰਨ ਵੇਲੇ ਆਪਣੇ ਅੰਦਰ ਸੰਤੋਖ ਦਾ ਸੁਹਾਗਾ ਫੇਰ, ਰੌਲਾ ਨਾ ਪਾ ਚਾਰ ਬੰਦਿਆਂ ਵਿੱਚ ਖਲੋ ਕੇ ਵੀ ਮੈਂ ਇੰਨੀ ਬਾਣੀ ਪੜ੍ਹਦਾ, ਰੌਲਾ ਨਾ ਪਾ। ਇਸ ਗੱਲ ਦਾ ਨਿਰਣਾ ਦੁਨੀਆਂ ਨੂੰ ਨਾ ਦੱਸ ਵੀ ਮੈਂ ਇੰਨੇ ਪਾਠ ਸੁਖਮਨੀ ਸਾਹਿਬ ਦੇ, ਇੰਨੇ ਪਾਠ ਜਪਜੀ ਸਾਹਿਬ ਦੇ ਕੀਤੇ, ਤੂੰ ਰੌਲਾ ਨਾ ਪਾ। ਆਪਣੇ ਨਿੱਜ ਦੇ ਵਿੱਚ ਇਸ ਗੱਲ ਦਾ ਅਹਿਸਾਸ ਆਪਣੇ ਅੰਦਰ ਸੰਭਾਲ ਕੇ ਰੱਖ। ਜੇ ਆਪ ਜੀ ਨੇ ਇਸ ਸ਼ਬਦ ਨੂੰ ਪੜ੍ਹਨਾ ਹੈ ਤਾਂ ਸਪਸ਼ਟ ਸ਼ਬਦ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਹਿੰਦੇ ਨੇ ਨਾਮ ਰੂਪੀ ਬੀਜ ਬੀਜ ਸੰਤੋਖ ਦਾ ਸੁਹਾਗਾ ਫੇਰ, ਰੱਖ ਗਰੀਬੀ ਵੇਸ, ਨਿਮਰਤਾ ਵਾਲਾ ਵੇਸ ਸੰਸਾਰ ਦੇ ਵਿੱਚ ਰੱਖ। ਇਹੀ ਸਭ ਤੋਂ ਵੱਡੀ ਦਾਤ ਹੈ ਨਾ ਜੀ, ਨਿਮਰਤਾ ਵਾਲਾ ਸਰੂਪ ਰੱਖਣਾ। ਅਤੇ ਮਹਾਰਾਜ ਜੀ ਨੇ ਕਿਹਾ ਗੁਰ ਇਹ ਜੀਵਨ ਵਿੱਚ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਮਹਾਰਾਜ ਜੀ ਕਹਿੰਦੇ ਗੁਰੂ ਦੇ ਚਰਨਾਂ ਨੂੰ, ਗੁਰੂ ਦੇ ਸ਼ਬਦ ਨੂੰ, ਉਪਦੇਸ਼ ਨੂੰ ਹਿਰਦੇ ਦੇ ਵਿੱਚ ਧਿਆਏ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਫਿਰ ਕੀ ਹੋਏਗਾ, ਆਪ ਛੱਡ ਸਰਾ ਰਹਿ ਪਰਨੇ। ਕਹਿੰਦੇ ਨੇ ਆਪਣਾ ਆਪਾ ਛੱਡ ਦੇ, ਸੇਵਾ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਆਪਣਾ ਆਪਾ ਛੱਡ ਦਿੱਤਾ ਜਾਏ ਵੀ ਮੈਂ ਕਰ ਰਿਹਾ ਜਾਂ ਮੇਰੇ ਦੁਆਰਾ ਹੋ ਰਿਹਾ। ਜੇ ਮੈਂ ਨਾ ਅੱਜ ਸਵੇਰੇ ਆਉਂਦਾ ਤਾਂ ਸ਼ਾਇਦ ਪ੍ਰਸ਼ਾਦਾ ਹੀ ਨਾ ਬਣਦਾ। ਇਸ ਗੱਲ ਦਾ ਅਹਿਸਾਸ ਸਮਰਪਣ ਹੋਇਆ ਰਹੇ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਇਸ ਜੀਵਨ ਦੇ ਵਿੱਚ ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਈ, ਕਹਿ ਨਾਨਕ ਸੁਣ ਹੋ ਸੰਤੋ ਸੋ ਸਿੱਖ ਸਨਮੁਖ ਹੋਏ। ਇਹ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਹੈ। ਮਹਾਰਾਜ ਜੀ ਨੇ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ। ਜਿਹੜਾ ਸਿੱਖ ਗੁਰੂ ਦੇ ਘਰ ਦੇ ਵਿੱਚ ਰਹੇ, ਅਤੇ ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਜੀਵਨ ਦੇ ਅੰਦਰ ਖਿਆਲ ਹੀ ਇਹ, ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ। ਜਿਹੜਾ ਸਤਿਗੁਰੂ ਨੇ ਹੁਕਮ ਕਰ ਦਿੱਤਾ ਉਸ ਆਗਿਆ ਨੂੰ ਸਹਿਣ ਕਰੇ। ਜਿਹੜੀ ਗੁਰੂ ਨੇ ਆਗਿਆ ਦੇ ਦਿੱਤੀ ਅਤੇ ਉਸ ਆਗਿਆ ਨੂੰ ਪ੍ਰਵਾਨ ਕਰਨਾ ਬਹੁਤ ਲਾਜ਼ਮੀ ਹੈ। ਇਹ ਨਹੀਂ ਹੈ ਕਿ ਫਿਰ ਅਸੀਂ ਛੱਡ ਕੇ ਦੌੜ ਸਕਦੇ ਹਾਂ। ਸਾਨੂੰ ਮੌਕਾ ਮਿਲ ਗਿਆ ਵੀ ਅਸੀਂ ਸੇਵਾ 'ਚ ਹਾਜ਼ਰ ਹੋ ਗਏ ਜਿੱਧਰ ਨੂੰ ਮਰਜ਼ੀ। ਮਹਾਰਾਜ ਜੀ ਕਹਿੰਦੇ ਨਹੀਂ, ਗੁਰ ਕੀ ਆਗਿਆ ਮਨ ਮੈਂ ਸਹਿ। ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਆਪਣੇ ਮਨ ਦੇ ਵਿੱਚ ਸਹਿਣ ਦਾ ਯਤਨ ਕਰੇ। ਇੱਕ ਉਦਾਹਰਣ ਦੇਣ ਲੱਗਾ ਆਪ ਜੀ ਦੇ ਸਨਮੁੱਖ। ਗੋਇੰਦਵਾਲ ਸਾਹਿਬ ਦੀ ਧਰਤੀ, ਵੀ ਜਿਹਨੇ ਹੁਕਮ ਮੰਨਣਾ ਹੋਵੇ ਅਤੇ ਜਿਹਨੇ ਟਾਲਾ ਕਰਨਾ ਹੋਵੇ ਉਹ ਦੋਵੇਂ ਪਾਖੇ ਇਸ ਸਾਖੀ ਵਿੱਚੋਂ ਤੁਹਾਨੂੰ ਪ੍ਰਾਪਤ ਹੋ ਜਾਣ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਅਸਥਾਨ ਗੋਇੰਦਵਾਲ ਸਾਹਿਬ ਦੀ ਧਰਤੀ, ਦੀਵਾਨ ਸੱਜਿਆ ਇੱਕ ਸੇਵਾਦਾਰ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਨਾਲ ਦੇ ਪਿੰਡਾਂ ਦੇ ਵਿੱਚੋਂ ਆਇਆ। ਉਹਨੇ ਕਈ ਦਿਨ ਉੱਥੇ ਰਹਿ ਕੇ ਵੇਖਿਆ ਅਤੇ ਆਗਿਆ ਲਈ ਵੀ ਮੈਂ ਜੀ ਇੱਥੇ ਸੇਵਾ ਕਰਨ ਆਇਆ ਅਤੇ ਸੇਵਾ ਕਰਨ। ਹੁਣ ਉਹ ਜਦੋਂ ਸੇਵਾ ਕਰਨ ਦਾ ਟਾਈਮ ਹੋਇਆ ਕਰੇ, ਉਹ ਟੌਹਰ ਨਾਲ ਤੁਰਿਆ ਫਿਰਿਆ ਕਰੇ ਆਸੇ ਪਾਸੇ ਵੀ ਫਲਾਣਿਆ ਤੂੰ ਐਵੇਂ ਕਰ ਦੇ, ਤੂੰ ਇਸ ਤਰ੍ਹਾਂ ਕਰ ਦੇ। ਸਿੱਖਾਂ ਨੇ ਕਹਿਣਾ ਵੀ ਭਾਈ ਸਾਹਿਬ ਆ ਸੇਵਾ ਦੀ ਲੋੜ ਹੈ ਅਤੇ ਆ ਜਾਓ। ਉਹ ਕਹਿੰਦੇ ਮੈਂ ਤੁਹਾਡਾ ਥੋੜ੍ਹੀ ਨੌਕਰ ਹਾਂ, ਮੈਂ ਗੁਰੂ ਦਾ। ਗੁਰੂ ਕਹਿਣਗੇ ਤਾਂ ਸੇਵਾ ਕਰ ਲਵਾਂ, ਤੁਹਾਡੀ ਥੋੜ੍ਹੀ ਮੰਨਣੀ ਮੈਂ। ਮੈਂ ਤਾਂ ਗੁਰੂ ਦੀ ਮੰਨਣ ਆਇਆ, ਤੁਸੀਂ ਕੌਣ ਹੋ ਮੈਨੂੰ ਕਹਿਣ ਵਾਲੇ। ਉਹਨਾਂ ਨੇ ਕਹਿਣਾ ਵੀ ਚਲੋ ਠੀਕ ਹੈ, ਵੀ ਜਿੱਦਾਂ ਕਹਿੰਦੇ ਉੱਦਾਂ ਠੀਕ। ਹੌਲੀ ਹੌਲੀ ਥੋੜ੍ਹੇ ਦਿਨ ਹੋ ਗਏ ਸੇਵਾ ਕਰਦਿਆਂ ਨੂੰ, ਫਿਰ ਕਈਆਂ ਗੁਰਸਿੱਖਾਂ ਨੇ ਕਹਿਣਾ ਵੀ ਭਾਈ ਸਾਹਿਬ ਆਹ ਸੇਵਾ ਕਰ ਲਈਏ, ਆ ਜਾਓ ਆਪਾਂ। ਉਹਨਾਂ ਕਹਿਣਾ ਵੀ ਮੈਂ ਗੁਰੂ ਦਾ ਨੌਕਰ ਹਾਂ, ਤੁਹਾਡਾ ਥੋੜ੍ਹੀ। ਉਹ ਬੜੇ ਹੈਰਾਨ ਹੋਣਾ। ਮਹੀਨਾ ਲੰਘ ਗਿਆ। ਇਸੇ ਤਰ੍ਹਾਂ ਗੁਰਸਿੱਖਾਂ ਨੇ ਸਤਿਗੁਰੂ ਨੂੰ ਆਖਿਆ ਵੀ ਮਹਾਰਾਜ ਵੀ ਵੇਖੋ ਇਹ ਤੁਹਾਡੇ ਦਰ 'ਤੇ ਵੀ ਆਉਂਦਾ, ਤੁਹਾਡੇ ਦਰ 'ਤੇ ਵੀ ਆਉਂਦਾ, ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਦੀ ਕਿਰਪਾ ਦੇ ਘਰ ਦੇ ਵਿੱਚ ਆਓ। ਵੀ ਇਹ ਕਿਸੇ ਦਾ ਕਹਿਣਾ ਨਹੀਂ ਮੰਨਦਾ, ਕਹਿੰਦਾ ਵੀ ਜੋ ਗੁਰੂ ਮੈਨੂੰ ਆਖੇ ਅਤੇ ਫਿਰ ਮੰਨਾਂਗਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਇੱਕ ਦਿਨ ਸੱਦ ਲਿਆ। ਮਹਾਰਾਜ ਜੀ ਨੂੰ ਪਤਾ ਲੱਗ ਗਿਆ ਵੀ ਇਹਦਾ ਅੰਤਿਮ ਸਮਾਂ ਨੇੜੇ ਆ ਗਿਆ, ਆਪਾਂ ਹੁਣ ਇਹ ਗੁਰੂ ਦੇ ਦਰ 'ਤੇ ਰਹਿੰਦਾ ਅਤੇ ਇਹਦਾ ਭਲਾ ਕਰਨਾ ਬਣਦਾ। ਵੀ ਸਿੱਖਾਂ ਦੀ ਤਾਂ ਨਹੀਂ ਮੰਨੀ, ਹੁਣ ਅਸੀਂ ਸੇਵਾ ਕਹਿ ਦਿੰਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਇੱਕ ਦੋ ਵਾਰੀ ਪਰਖੋ। ਸਿੱਖਾਂ ਨੇ ਕਿਹਾ ਵੀ ਆਹ ਸੇਵਾ। ਉਹ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਵੀ ਤੁਹਾਡੀ ਨਹੀਂ, ਗੁਰੂ ਕਹਿਣਗੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਰਪਾ ਕੀਤੀ ਅਤੇ ਉਸੇ ਵਕਤ ਹੀ ਕੋਲ ਸੱਦ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਵਰਤਿਆ। ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖਾ, ਸਿੱਖ ਕਹਿੰਦੇ ਆ ਵੀ ਤੂੰ ਉਹਨਾਂ ਦੀ ਗੱਲ ਨਹੀਂ ਮੰਨਦਾ, ਤੂੰ ਸੇਵਾ ਨਹੀਂ ਕਰਦਾ। ਉਹ ਬੜੀ ਵਾਰੀ ਤੈਨੂੰ ਕਹਿ ਕਹਿ ਕੇ ਸਮਝਾ ਕੇ ਹਟ ਗਏ, ਪਰ ਤੂੰ ਉਹਨਾਂ ਦੀ ਗੱਲ 'ਤੇ ਆਉਂਦਾ ਹੀ ਨਹੀਂ। ਕਹਿੰਦਾ ਮਹਾਰਾਜ ਮੈਂ ਉਹਨਾਂ ਦਾ ਸੇਵਾਦਾਰ ਥੋੜ੍ਹੀ, ਮੈਨੂੰ ਤੁਸੀਂ ਕਹੋ ਉਹੀ ਕੰਮ ਕਰਾਂ। ਮਹਾਰਾਜ ਜੀ ਕਹਿੰਦੇ ਪੱਕੀ ਗੱਲ ਹੈ, ਮੁੱਕਰਦੇ ਤਾਂ ਨਹੀਂ? ਕਹਿੰਦਾ ਨਹੀਂ ਮਹਾਰਾਜ, ਕਹਿ ਕੇ ਤਾਂ ਵੇਖੋ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗਿਆ ਨਾਲ ਬੀੜ ਹੈ ਜੰਗਲ, ਇੱਥੇ ਚਿਖਾ ਤਿਆਰ ਕਰਕੇ ਕੱਲ੍ਹ ਨੂੰ ਅਤੇ ਇਹਦੇ ਉੱਪਰ ਆਪਣਾ ਸਰੀਰ ਟਿਕਾ ਕੇ ਅਤੇ ਜਿਉਂਦੇ ਜੀ ਆਪਣੇ ਆਪ ਨੂੰ ਅੱਗ ਲਾ ਲੈਣੀ, ਇਹ ਤੇਰੇ ਵਾਸਤੇ ਸੇਵਾ। ਕਹਿੰਦਾ ਮਹਾਰਾਜ ਸਤ ਵਚਨ ਕੋਈ ਗੱਲ ਹੀ ਨਹੀਂ, ਤੁਹਾਡਾ ਹੀ ਹੁਕਮ ਮੰਨਣਾ ਮੈਂ। ਇਹਨੇ ਹੌਂਸਲਾ ਕੀਤਾ ਅਤੇ ਜਾ ਕੇ ਚਿਖਾ ਤਿਆਰ ਕਰ ਲਈ। ਹੁਣ ਸਤਿਗੁਰੂ ਨੂੰ ਤਾਂ ਪਤਾ ਸੀ ਵੀ ਇਹਦਾ ਅੰਤਿਮ ਸਮਾਂ ਹੈ, ਪਰ ਗੁਰਦੁਆਰੇ ਆਇਆ ਸਫਲ ਤਾਂ ਹੋਵੇ ਗੁਰੂ ਦੇ ਹੁਕਮ ਦੇ ਵਿੱਚ। ਇਹਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਅਤੇ ਇਹਨੇ ਚਿਖਾ ਤਿਆਰ ਕੀਤੀ। ਚਿਖਾ ਤਿਆਰ ਕਰਕੇ ਅਤੇ ਜਦੋਂ ਅੱਗ ਲਾਉਣ ਦਾ ਸਮਾਂ ਆਇਆ, ਅੱਗ ਲਾਇਆ ਕਰੇ ਅਤੇ ਬੁਝਾ ਦਿਆ ਕਰੇ। ਬੜੀ ਦੁਵਿਧਾ ਵਿੱਚ ਵੀ ਕੀ ਬਣੇਗਾ ਜੇ ਸਰੀਰ ਜਿਹੜਾ ਹੈ ਉਹਦੇ ਲੇਖੇ ਲੱਗ ਗਿਆ, ਹੁਣ ਸਰੀਰ ਖਤਮ ਹੋ ਗਿਆ, ਫਿਰ ਕੀ ਕਰਾਂਗੇ, ਆ ਦੁਨੀਆ ਦੁਨਿਆਵੀ ਸੁੱਖ ਕਿੱਥੋਂ ਮਿਲਣਗੇ। ਇਹ ਅੱਗ ਲਾਇਆ ਕਰੇ, ਬੁਝਾ ਦਿਆ ਕਰੇ। ਉੱਥੇ ਇੱਕ ਧਾੜ ਵੀ ਬੈਠਾ ਸੀ ਖਜ਼ਾਨਾ ਲੁੱਟ ਕੇ ਦੇਖਦਾ ਪਿਆ, ਉਹ ਲੁਕਿਆ ਹੋਇਆ ਵੇਖਦਾ ਵੀ ਪੁੱਛਦਾ ਵੀ ਮੈਂ ਕੁਛ ਪੁੱਛ ਲਵਾਂ ਵੀ ਕਾਰਨ ਕੀ। ਉਹ ਧਾੜਵੀ ਨੇ ਆਵਾਜ਼ ਦੇ ਕੇ ਕਿਹਾ, ਕਹਿਣ ਲੱਗਾ ਵੀ ਮੈਂ ਕੁਝ ਮਦਦ ਕਰਾਂ ਵੀ ਤੂੰ ਅੱਗ ਲਾਉਣਾ ਬੁਝਾ ਦਿੰਦਾ, ਉੱਤੇ ਬਹਿੰਦਾ ਫਿਰ ਥੱਲੇ ਉੱਤਰ ਜਾਂਦਾ, ਬੁਝਾ ਦਿੰਦਾ ਅੱਗ ਨੂੰ, ਕਾਰਨ ਕੀ। ਉਹ ਕਹਿੰਦਾ ਤੁਸੀਂ ਆਪਣਾ ਕੰਮ ਕਰੋ। ਉਹ ਕਹਿੰਦਾ ਨਹੀਂ ਦੱਸ ਜੇ ਕੋਈ ਤੰਗੀ ਹੈ ਤੇ। ਉਹਨੇ ਕਿਹਾ ਫਿਰ ਸੁਣ, ਮੈਂ ਆਪਣੇ ਪੈਰ 'ਤੇ ਆਪੇ ਕੁਹਾੜੀ ਮਾਰ ਲਈ। ਉਹ ਕਹਿਣ ਲੱਗਾ ਇਹ ਕਿਵੇਂ। ਆਖਿਆ ਸਿੱਖ ਮੈਨੂੰ ਸੇਵਾ ਨੂੰ ਕਹਿੰਦੇ ਸੀ, ਉਹਨਾਂ ਦੀ ਮੰਨੀ ਨਹੀਂ ਵੀ ਮੈਂ ਕਿਹਾ ਗੁਰੂ ਦੀ ਮੰਨਾਂਗਾ ਅਤੇ ਹੁਣ ਗੁਰੂ ਨੇ ਸੇਵਾ ਹੀ ਉਹ ਦੱਸ ਦਿੱਤੀ। ਗੁਰੂ ਸਾਹਿਬ ਨੇ ਕਿਹਾ ਕਿ ਇਸ ਚਿਖਾ ਦੇ ਉੱਪਰ ਲੇਟ ਕੇ ਆਪਣੇ ਆਪ ਨੂੰ ਅੱਗ ਲਾ ਲੈ, ਤੇਰੀ ਸੇਵਾ ਪ੍ਰਵਾਨ। ਧਾੜਵੀ ਕਹਿੰਦਾ ਕਿਹੜੇ ਗੁਰੂ ਨੇ ਆਖਿਆ। ਆਖਿਆ ਗੋਇੰਦਵਾਲ ਸਾਹਿਬ ਵਾਲੇ ਗੁਰੂ ਨੇ, ਅਮਰਦਾਸ ਸਾਹਿਬ ਜੀ। ਕਹਿੰਦੇ ਉਹਨਾਂ ਆਖਿਆ ਕਿ ਆਂਦੇ ਤੇਰਾ ਜੀਵਨ ਦੇ ਵਿੱਚ ਭਲਾ ਹੋਵੇਗਾ, ਤੇਰੀ ਸੇਵਾ ਪ੍ਰਵਾਨ, ਤੂੰ ਆਪਣੇ ਆਪ ਨੂੰ ਚਿਖਾ ਦੇ ਉੱਪਰ ਰਾਖ ਕਰ ਲੈਣਾ। ਕਹਿੰਦਾ ਫਿਰ ਕਰਦਾ ਨਹੀਂ, ਛੇਤੀ ਕਰ, ਮੈਂ ਲਾ ਦਿੰਦਾ ਅੱਗ, ਬਹੁਤੀ ਗੱਲ ਕਹਿੰਦਾ ਤੇ। ਉਹ ਕਹਿੰਦਾ ਨਹੀਂ, ਮਰਨ ਨੂੰ ਕਿਹਦਾ ਜੀ ਕਰਦਾ। ਉਹ ਕਹਿੰਦਾ ਫਿਰ ਆਪਾਂ ਸੌਦਾ ਨਾ ਕਰ ਲਈਏ। ਮੈਂ ਸੁਣਿਆ ਵੀ ਉਸ ਗੁਰੂ ਦਾ ਬਚਨ ਬੜਾ ਅਟਲ ਹੈ, ਆਪਾਂ ਸੌਦਾ ਕਰ ਲੈਂਦੇ, ਤੂੰ ਮੇਰਾ ਖਜ਼ਾਨਾ ਰੱਖ ਲੈ, ਮੈਂ ਗੁਰੂ ਦਾ ਬਚਨ ਰੱਖ ਲੈਂਦਾ। ਕਹਿੰਦਾ ਵੀ ਇਹ ਕਿੱਡਾ ਵੱਡਾ ਮੂਰਖ ਇਨਸਾਨ, ਕਿੱਡਾ ਵੱਡਾ ਮੂਰਖ ਬੰਦਾ ਹੈ। ਉਹ ਕਹਿੰਦਾ ਤੂੰ ਸੋਚ ਲਾ। ਆਖਿਆ ਸੋਚਣਾ ਕੀ ਹੈ, ਠੀਕ ਹੈ, ਜਿੰਨਾ ਖਜ਼ਾਨਾ ਤੂੰ ਲਈ ਫਿਰਦਾ ਮੈਂ ਆਪਣਾ ਇਲਾਕਾ ਛੱਡ ਕੇ ਕਿਸੇ ਹੋਰ ਪਾਸੇ ਚਲਾ ਜਾਵਾਂਗਾ, ਲੋਕਾਂ ਨੇ ਕਹਿਣਾ ਮਰ ਗਿਆ, ਗੁਰੂ ਦਾ ਬਚਨ ਮੰਨ ਲਿਆ। ਇਹਨਾਂ ਨੇ ਸੌਦਾ ਕਰ ਲਿਆ। ਇਹਨੇ ਅੱਗੋਂ ਆਖਿਆ ਮੈਂ ਤੈਨੂੰ ਗੁਰੂ ਦਾ ਬਚਨ ਦਿੱਤਾ। ਉਹਨੇ ਕਿਹਾ ਮੈਂ ਤੈਨੂੰ ਖਜ਼ਾਨਾ ਦਿੱਤਾ। ਉਹਨੇ ਸਾਰਾ ਜਿਹੜਾ ਲੱਦਿਆ ਹੋਇਆ ਘੋੜਾ ਸੀ ਇਹਦੇ ਹਵਾਲੇ ਕਰ ਦਿੱਤਾ। ਇਹ ਘੋੜਾ ਲੈ ਕੇ ਪਿੰਡ ਨੂੰ ਤੁਰਨ ਲੱਗਾ ਅਤੇ ਇੱਧਰੋਂ ਜਿਹੜਾ ਉਹ ਧਾੜਵੀ ਸੀ ਇਹਨੇ ਉਸ ਵਕਤ ਅੱਗ ਲਾਈ। ਅੱਗ ਲਾਈ ਇਹਨੇ ਉਹ ਸਾਰੀ ਦੀ ਸਾਰੀ ਚਿਖਾ ਨੂੰ ਅਤੇ ਆਪ ਉੱਪਰ ਲੰਮੇ ਪੈ ਗਿਆ। ਅਤੇ ਉਸ ਵਕਤ ਕਹਿੰਦੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਵੀ ਕੁਦਰਤ ਦਾ ਨਿਯਮ ਉਸ ਜਗ੍ਹਾ ਦੇ ਉੱਪਰ ਵਰਖਾ ਹੋਈ, ਕੁਦਰਤ ਦਾ ਵਰਤਾਰਾ ਵਰਤਿਆ, ਉਹ ਅੱਗ ਬੁੱਝ ਗਈ। ਔਰ ਅੱਗ ਬੁੱਝੀ ਜਦੋਂ ਉਹ ਸਾਰੀ ਦੀ ਸਾਰੀ ਅੱਗ ਜਿਹੜੀ ਸੀ ਉਹ ਬੁੱਝ ਗਈ, ਪਰ ਜਿਹੜਾ ਗੁਰੂ ਦਾ ਬਚਨ ਛੱਡ ਕੇ ਅਗਾਂਹ ਤੁਰਿਆ ਸੀ, ਪ੍ਰਿੰਸੀਪਲ ਸਤਵੀਰ ਸਿੰਘ ਇਸ ਗੱਲ ਦੀ ਵਿਚਾਰ ਕਰਦੇ ਸੂਰਜ ਪ੍ਰਕਾਸ਼ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਲਿਖਿਆ, ਕਹਿੰਦੇ ਕੁਦਰਤੀ ਇਹੋ ਜਿਹਾ ਵਰਤਾਰਾ ਵਰਤਿਆ ਕਿ ਅੱਗ ਬੁੱਝ ਗਈ, ਅੱਗ ਲੱਗੇ ਹੀ ਨਾ। ਅਤੇ ਜਿਹੜਾ ਖਜ਼ਾਨਾ ਲੁੱਟ ਕੇ ਕਹਿੰਦਾ ਸੀ ਵੀ ਮੈਨੂੰ ਬਹੁਤ ਕੁਝ ਮਿਲ ਗਿਆ, ਜਦੋਂ ਖਜ਼ਾਨਾ ਲੈ ਕੇ ਅੱਗੇ ਜਾ ਰਿਹਾ ਸੀ, ਪਿੱਛੋਂ ਖੋਜੀਆਂ ਨੇ ਆਣ ਕੇ ਕਿਸੇ ਸ਼ਾਹੂਕਾਰ ਦੇ ਖੋਜੀ ਭੇਜੇ ਹੋਏ ਸਨ, ਉਹਨਾਂ ਨੇ ਪੈੜਾਂ ਨੂੰ ਵੇਖ ਕਰਕੇ, ਘੋੜੇ ਦੀਆਂ ਪੈੜਾਂ ਵੇਖਦਿਆਂ ਵੇਖਦਿਆਂ ਇਸ ਵਿਅਕਤੀ ਤੱਕ ਪਹੁੰਚ ਕੇ ਖਜ਼ਾਨੇ ਸਮੇਤ ਇਹਨੂੰ ਕੈਦ ਵਿੱਚ ਰੱਖ ਲਿਆ। ਉਸੇ ਦਿਨ ਹੀ ਸ਼ਾਮ ਦੇ ਸਮੇਂ ਸੂਲੀ 'ਤੇ ਚਾੜ ਕੇ ਖਤਮ ਕਰ ਦਿੱਤਾ। ਉਸੇ ਦਿਨ ਹੀ ਸੂਲੀ 'ਤੇ ਚਾੜਿਆ ਅਤੇ ਖਤਮ ਕਰ ਦਿੱਤਾ। ਜਿਹੜਾ ਉਹ ਧਾੜਵੀ ਸੀ, ਧਾੜਵੀ ਆਣ ਕੇ ਜਿਹਨੇ ਗੁਰੂ ਦਾ ਬਚਨ ਲਿਆ ਸੀ, ਉਹਨੂੰ ਗੁਰੂ ਨੇ ਆਪਣੀ ਮੱਤ ਦਿੱਤੀ, ਉਹ ਚਿਖਾ ਤੋਂ ਉੱਠ ਕੇ ਸਿੱਧਾ ਗੋਇੰਦਵਾਲ ਸਾਹਿਬ ਦੀ ਧਰਤੀ ਵਾਲੇ ਪਾਸੇ ਉਹਨੇ ਜਾ ਕੇ ਸਾਰੀ ਵਾਰਤਾ ਦੱਸੀ। ਮਹਾਰਾਜ ਤੁਹਾਡੇ ਸਿੱਖ ਨਾਲ ਆਹ ਬਚਨ ਹੋਇਆ ਸੀ, ਆਹ ਕਿਰਪਾ ਵਰਤੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਦੇ ਘਰ ਦੇ ਵਿੱਚ ਆਣ ਕੇ ਉਸੇ ਧਾੜਵੀ ਨੂੰ ਜਿਹੜਾ ਸੀ ਰਹਿਮਤ ਕਰਕੇ ਗੁਰੂ ਦੀ ਸਿੱਖੀ ਦੀ ਦਾਤ, ਚਰਨ ਪਾਹੁਲ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਇਹ ਜੀਵਨ ਦਾ ਆਧਾਰ। ਜੇ ਤੁਸੀਂ ਇਹ ਸਾਖੀ ਪੜ੍ਹਨੀ ਵੀ ਹੋਵੇ ਅਤੇ ਕਵੀ ਸੰਤੋਖ ਸਿੰਘ ਜੀ ਦਾ ਗੋਇੰਦਵਾਲ ਸਾਹਿਬ ਦਾ ਇਤਿਹਾਸ ਪੜ੍ਹ ਲਿਓ ਉਹਦੇ ਵਿੱਚੋਂ, ਕਿਉਂਕਿ ਕਿਸੇ ਵੇਲੇ ਹੁੰਦਾ ਵੀ ਲਿਖੀ ਕਿੱਥੇ। ਕਵੀ ਸੰਤੋਖ ਸਿੰਘ ਜੀ ਦਾ ਗੋਇੰਦਵਾਲ ਸਾਹਿਬ ਜੀ ਦਾ ਇਤਿਹਾਸ ਜਿਹੜਾ ਉਹਨਾਂ ਨੇ ਲਿਖਿਆ, ਉਹਦੇ ਵਿੱਚ ਇਸ ਗੱਲ ਦਾ ਨਿਰਣਾ ਪੜ੍ਹ ਲੈਣਾ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਰੱਥ ਨੇ ਮਹਾਰਾਜ ਜੀ ਨੂੰ ਕਿਹਾ ਗੁਰ ਕੇ ਗ੍ਰਹਿ ਸੇਵਕ ਜੋਰਾ ਹੈ। ਜਿਹੜਾ ਸਿੱਖ ਗੁਰੂ ਦੇ ਘਰ ਵਿੱਚ ਰਹਿੰਦਾ ਹੋਵੇ, ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੀ ਆਗਿਆ ਨੂੰ ਮਨ ਦੇ ਵਿੱਚ ਸਹਿਣ ਕਰੇ ਦਾ ਅਰਥ ਹੈ ਬਰਦਾਸ਼ਤ ਕਰੇ, ਮੰਨ ਲਵੇ। ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੇ। ਇਹ ਨਾ ਚਾਰ ਬੰਦਿਆਂ ਵਿੱਚ ਖਲੋ ਕੇ ਕਹੇ ਵੀ ਆਹ ਪਾਣੀ ਭਰਿਆ ਨਹੀਂ ਸੀ ਮੈਂ ਭਰ ਦਿੱਤਾ, ਆਣ ਕਿਹਾ ਸੰਗਤ ਨੂੰ ਪਾਣੀ ਨਹੀਂ ਸੀ ਮਿਲਿਆ, ਸੰਗਤ ਨੂੰ ਪ੍ਰਸ਼ਾਦਾ ਨਹੀਂ ਸੀ ਮਿਲਿਆ, ਜੇ ਮੈਂ ਇਸ ਵਕਤ 'ਤੇ ਨਾ ਆਉਂਦਾ ਤਾਂ ਆਹ ਕੰਮ ਬਣਨਾ ਹੀ ਨਹੀਂ ਸੀ। ਮਹਾਰਾਜ ਜੀ ਕਹਿੰਦੇ ਨਹੀਂ, ਇਹ ਗੱਲ ਦਾ ਖਿਆਲ ਕਰੇ ਸਿੱਖ, ਇਹ ਗੱਲ ਦੀ ਭਾਵਨਾ ਮਨ ਵਿੱਚ ਰੱਖੇ ਕਿ ਜਦੋਂ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਉਹ ਆ ਹੀ ਜਾਏ ਅਤੇ ਉਹਦੇ ਅੰਦਰ ਦੀ ਭਾਵਨਾ ਸਿੱਖ ਦੇ ਅੰਦਰ ਦੀ ਇਹੀ ਰਹੇ ਕਿ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੇ। ਰੱਤੀ ਭਰ ਵੀ ਆਪਣਾ ਆਪਾ ਨਾ ਜਣਾਏ, ਗੁਰੂ ਦੇ ਘਰ ਵਿੱਚ ਆਣ ਕੇ ਵੀ ਮੇਰੇ ਕਰਕੇ ਆਹ ਕੰਮ ਹੋ ਰਿਹਾ। ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਹਾਰਾਜ ਜੀ ਕਹਿੰਦੇ ਆਪਣੇ ਅੰਦਰ ਦੀ ਹਉਮੈ ਨੂੰ ਖਤਮ ਕਰ ਲੈ, ਆਪਣੇ ਅੰਦਰ ਦੇ ਹੰਕਾਰ ਨੂੰ ਖਤਮ ਕਰ ਲੈ, ਸਤਿਗੁਰੂ ਸਾਹਿਬ ਜੀ ਦੇ ਦਰ ਦਾ ਸੇਵਾਦਾਰ ਨੇਮੀ ਬਣ ਕੇ ਪ੍ਰੇਮ ਸਹਿਤ ਆਪਣੀ ਮੈਂ ਨੂੰ ਪਰੇ ਕਰਕੇ ਜਦੋਂ ਸਮਰਪਿਤ ਹੋਏਗਾ ਤਾਂ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਜੀਵਨ ਦੇ ਵਿੱਚ ਜਿਹੜਾ ਹੈ ਉਹ ਭਈ ਪ੍ਰਾਪਤ ਜਿਹੜੀ ਮਾਨੁੱਖ ਦੇ ਹੁਰੀਆ ਹੈ ਇਹਦਾ ਜੀਵਨ ਦੇ ਵਿੱਚ ਸ੍ਰੇਸ਼ਟ ਸੁੱਖ ਤਾਂ ਹੀ ਪ੍ਰਾਪਤ ਹੋਏਗਾ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਹੈ ਗੁਰਮੁਖੋ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਦੀ ਕਿਰਪਾ ਕਰਨ ਜਿੰਨੇ ਆਪਾਂ ਬੈਠੇ ਹਾਂ ਅਰਦਾਸ ਕਰਕੇ ਬੈਠੀਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਮਹਾਰਾਜ ਆਪ ਜੀ ਕਿਰਪਾ ਦੇ ਘਰ ਦੇ ਵਿੱਚ ਆਓ, ਸਾਡਾ ਨਿੱਜ ਗੁਰੂ ਅੱਗੇ ਸਮਰਪਿਤ ਹੋ ਸਕੇ, ਸਾਡੇ ਮਨ ਦੀ ਭਾਵਨਾ ਸਾਡੇ ਮਨ ਦੀ ਬਿਰਤੀ ਜਿਹੜੀ ਹੈ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਦੇ ਵਿੱਚ ਸਮਰਪਿਤ ਹੋ ਸਕੇ। ਸਤਿਗੁਰੂ ਮਿਹਰਾਮ ਕਰਨ ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਦੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਸ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਰ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਉਹ ਆਪ ਸੰਗਤਾਂ ਨੂੰ ਸਵਾ 12 ਵਜੇ ਤੱਕ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। 12:15 ਵਜੇ ਤੋਂ ਲੈ ਕੇ 1 ਵਜੇ ਤੱਕ ਸਤਿਕਾਰਯੋਗ ਸੰਤ ਬਾਬਾ ਹਰਪਾਲ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾਂ ਅਤੇ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪੁੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ ਅੱਜ ਦੇ ਇਹਨਾਂ ਵਿਸ਼ੇਸ਼ ਦੀਵਾਨਾਂ ਦੇ ਵਿੱਚ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੇ ਪਾਵਨ ਬਾਣੀ ਸਰਵਣ ਕਰ ਰਹੇ ਸੀ। ਪਰਿਵਾਰ ਵੱਲੋਂ ਸਤਿਗੁਰਾਂ ਦੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੇ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸੇਵਕਾਂ ਨੇ ਸਤਿਗੁਰਾਂ ਚਰਨ ਪਰਸੇ ਸਤਿਗੁਰ ਕਿਰਪਾ ਕਰਨ ਸਮੂਹ ਪਰਿਵਾਰ ਨੂੰ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣ ਦੌਰਾਨ ਕੋਰੋਂ ਗੁਰਸਿੱਖੀ ਜੀਵਨ ਤਨਾਮ ਬਣੀ ਦਾਤਾਂ ਬਖਸ਼ਿਸ਼ ਕਰਨ। ਸਵੈਨਿਕ ਸੇਵਾ ਆਪ ਜੀ ਨੇ ਜਥੇ ਦੀ ਪ੍ਰਵਾਨਕਾ ਨੇ ਬੜੇ ਸਤਿਕਾਰਯੋਗ ਬਾਬਾ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਹਨ। ਆਓ ਆਪਾਂ ਅਗਲਾ ਸਮਾਂ ਉਹਨਾਂ ਪਾਸੋਂ ਕੀਰਤਨ ਸਰਵਣ ਕਰਨਾ ਹੈ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਪਾਲ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸੋ ਸਾਰੀਆਂ ਸੰਗਤਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬਾਬਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾਂ ਕੀਰਤਨ ਸਰਵਣ ਕਰਾਉਣ ਵਾਸਤੇ ਪਹੁੰਚੇ ਨੇ। ਸੋ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਬਿਰਤੀਆਂ ਇਕਾਗਰ ਕਰੀਏ, ਰਸਨਾ ਦੀ ਪਵਿੱਤਰਤਾਈ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਸਾਨੂੰ ਸਾਰਿਆਂ ਨੂੰ ਸਤਿਗੁਰ ਜੀ ਦੇ ਦਰਬਾਰ ਦੇ ਵਿੱਚ ਸਤਸੰਗ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਹੁਣੇ ਤੁਸੀਂ ਬਹੁਤ ਹੀ ਪਿਆਰੇ ਹਜ਼ੂਰੀ ਰਾਗੀ ਜਿਨ੍ਹਾਂ ਦਾ ਪਿਛੋਕੜ ਪੰਸੌਰਾ ਚੰਡੀਗੜ੍ਹ ਤੋਂ ਹੈ, ਆਪ ਜੀ ਨੂੰ ਬਹੁਤ ਹੀ ਰਸ ਭਿੰਨੇ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਥੋੜ੍ਹਾ ਜਿਹਾ ਹੋਰ ਬਾਕੀ ਸਮਾਂ ਹੈ, ਇਸ ਸਮੇਂ ਨੂੰ ਵੀ ਆਪਾਂ ਸਫਲ ਕਰਨਾ ਹੈ। ਸਤਿਗੁਰੂ ਜੀ ਦੀ ਚਰਨ ਸ਼ਰਨ 'ਚ ਆਏ ਹਾਂ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਕਿਉਂਕਿ ਅਸੀਂ ਚਿੰਤਾ ਕਰਦੇ ਹਾਂ, ਚਿੰਤਤ ਹੀ ਦਿਸੈ ਸਭ ਕੋਏ, ਚੇਤੇ ਏਕ ਤਹੀਂ ਸੁਖ ਹੋਏ। ਸੁਖ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀਲੇ। ਰਾਤ ਦਾ ਸਤਸੰਗ ਬਲੈਕਟੋਨ ਇਸੇ ਸ਼ਹਿਰ ਸਿਡਨੀ ਦੇ ਵਿੱਚ, ਜੋ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਸਥਾਨ ਬਣੇ ਹਨ, ਉੱਥੇ ਸੀ। ਆਪਾਂ ਵਿਚਾਰ ਸ਼ੁਰੂ ਕੀਤੀ ਸੀ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਿਹੜੀ ਇਹ ਸ਼ਰਨ ਹੈ ਸਤਿਗੁਰੂ ਜੀ ਦੀ, ਇਸ ਚਰਨ ਸ਼ਰਨ ਦੇ ਵਿੱਚ ਅਸੀਂ ਆਏ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਅਤੇ ਇਸ ਤਰ੍ਹਾਂ ਦੇ ਨਾਲ ਇਸ ਦਰ 'ਤੇ ਆ ਕੇ ਗੁਰਦੁਆਰੇ ਹੋਏ ਸੋਝੀ ਪਾਏ ਸੀ ਕਿ ਸਾਡੀ ਜੋ ਇੱਥੇ ਆ ਕੇ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਜਦੋਂ ਅਸੀਂ ਸਤਿਗੁਰ ਦੀ ਚਰਨ ਸ਼ਰਨ ਲੈਂਦੇ ਹਾਂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਇਹ ਵਿਚਾਰ ਰਾਤ ਜੋ ਸ਼ੁਰੂ ਕੀਤੀ ਸੀ, ਆ ਉੱਥੋਂ ਸ਼ੁਰੂ ਕਰੀਏ ਕਿ ਕਿਵੇਂ ਉਹ ਗਣਕਾ ਵਰਗੇ, ਅਜਾਮਲ ਪਾਪੀ ਵਰਗੇ, ਉਹਨਾਂ ਦਾ ਵੀ ਭਲਾ ਹੋ ਗਿਆ ਜਦੋਂ ਉਹਨਾਂ ਨੇ ਚਰਨ ਸ਼ਰਨ ਲਈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਹ ਸਿਮਰਤ ਗਣਕਾ ਸੀ ਉਦਰੀ, ਤਾਂ ਕੋ ਜਸ ਉਰ ਧਾਰੋ।

ਵਰਨਾ ਕੋ ਸਾਂਝਾ ਜਿੱਥੇ ਉਹ ਪਾਪਾਂ ਦੀ ਗ੍ਰਸੀ ਸੀ ਮਹਾਂਪੁਰਸ਼ਾਂ ਦੀ ਸੰਗਤ ਨੇ ਉਸ ਜੁਗਤੀ ਨੇ

ਸਾਨੂੰ ਇਹ ਵਾਹਿਗੁਰੂ ਮੰਤਰ ਮਿਲਦਾ ਬੋਲ ਕੇ ਕਰਦੇ ਕਰਦੇ ਫਿਰ ਅੰਦਰ ਸੁਣਦਾ ਅਤੇ ਹਿਰਦੇ ਸੁਣਦਾ ਫਿਰ ਅਨੁਭਵ ਦੇ ਵਿੱਚ ਜਦੋਂ ਹੋ ਗਿਆ ਸਵਾਸ 'ਤੇ ਆ ਜਾਂਦਾ ਹੈ।

ਪੁੰਨ ਵੱਡਾ ਹੈ। ਇਹ ਨਮਸਕਾਰ ਕਰਦੇ ਹਾਂ, ਮੱਥਾ ਲੱਗਦਾ ਹੈ ਗੁਰੂ ਚਰਨਾਂ ਦੇ ਨਾਲ। ਮਾੜੇ ਲੇਖ ਦਗਧ ਹੋ ਜਾਂਦੇ ਨੇ, ਸ਼ੁਭ ਕਰਮ ਫਲ ਦੇਣ ਵਾਸਤੇ ਤਿਆਰ ਹੋ ਜਾਂਦੇ ਹਨ। ਇਸ ਤਰ੍ਹਾਂ ਜਦੋਂ ਆਖਰੀ ਸਵਾਸ 'ਤੇ ਇਹ ਆਦਵੇ ਕਰਨਾ ਕੁਝ ਨਹੀਂ ਕਰਦੇ ਕਰਦੇ ਇਹ ਸੁਣਨਾ ਹੈ। ਹੁਣ ਇਹ ਅਵਸਥਾ ਉਹਦੀ ਯਾਦ ਦੀ ਆ ਜਾਂਦੀ ਹੈ। ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਜਦੋਂ ਉਪਦੇਸ਼ ਹੈ ਜਿਵੇਂ ਉਹ ਰਾਮ ਨਾਮ ਉਪਦੇਸ਼ ਕਰ, ਗੁਰੂ ਸਾਨੂੰ ਜਦੋਂ ਉਪਦੇਸ਼ ਦਿੰਦੇ ਨੇ ਦਿਆਲ ਹੋ ਕੇ, ਜੀਵ ਅਤੇ ਬ੍ਰਹਮ ਦੀ ਅਭੇਦਤਾ ਦਾ ਉਹ ਉਪਦੇਸ਼ ਹੁੰਦਾ ਹੈ। ਜੋ ਸਾਡਾ ਫਰਕ ਪੈ ਗਿਆ, ਅਸੀਂ ਆਪਣੇ ਆਪ ਨੂੰ ਇਹ ਹੈ ਤਾਂ ਆਤਮਾ ਹੀ, ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੋਇਆ ਕਿ ਆਤਮਾ ਦਾ ਸਫ਼ਰ ਅਨੰਤ ਕਾਲ ਤੋਂ ਸ਼ੁਰੂ ਹੋਇਆ, ਜੀਵ ਨਾਲ ਸੰਬੰਧ ਜੁੜ ਗਿਆ, ਇਸ ਦਾ ਨਾਮ ਜੀਵ ਆਤਮਾ ਰੱਖ ਦਿੱਤਾ। ਮਨ ਬੁੱਧ ਚਿੱਤ ਅਹਿਮ ਭਾਵ ਦੇ ਵਿੱਚ ਜੋ ਇਹ ਅੰਤਿਸ਼ਕਰਨ ਰੂਪ ਸ਼ੀਸ਼ਾ ਬਣਿਆ, ਉਸ ਦੇ ਉੱਤੇ ਪਰਮਾਪੇ ਦੇ ਦਰਸ਼ਨ ਨਹੀਂ ਹੁੰਦੇ, ਉਹ ਮੈਲ ਪੈ ਗਈ। ਇਹੀ ਨਹੀਂ ਇਹ ਮਨ ਨੂੰ ਮੈਲ ਇਸ ਜਨਮ 'ਚ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਓ। ਇਸ ਤਰ੍ਹਾਂ ਦੇ ਨਾਲ, ਕਿਉਂਕਿ ਮਨ ਦਾ ਸੁਭਾਅ ਹੈ, ਮਨ ਦੌੜਦਾ ਹੀ ਸਵਾਸ 'ਤੇ ਹੈ। ਜਦੋਂ ਇਹਨੂੰ ਕਰ ਲਿਆ ਕਾਬੂ, ਸਵਾਸ ਨੂੰ ਵਾਚ ਕਰੋ, ਅੰਮ੍ਰਿਤ ਵੇਲੇ ਜ਼ਰੂਰ ਉੱਠੋ ਜੇ ਸਿੱਖ ਹਾਂ, ਅਖਵਾਉਂਦੇ ਹਾਂ ਆਪਣੇ ਆਪ ਨੂੰ ਸਿੱਖ, ਤਾਂ ਇਹ ਅਸੂਲ ਜ਼ਰੂਰ ਅਪਣਾਓ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੇ ਧਿਆਨ 'ਚ ਬੈਠ ਜਾਵੇ। ਜੇ ਧਿਆਨ 'ਚ ਗੁਰੂ ਦੇ ਧਿਆਨ 'ਚ ਗੁਰ ਕੀ ਮੂਰਤ, ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਜੇ ਧਿਆਨ ਟਿਕਦਾ ਨਹੀਂ, ਸਾਕਾਰ 'ਚ ਅਰਦਾਸ ਹੁੰਦੀ ਹੈ। ਸਾਕਾਰ 'ਚੋਂ ਨਿਕਲਣ ਵਾਸਤੇ ਅਸੀਂ ਅਰਦਾਸ ਅਤੇ ਅਖੀਰ 'ਚ ਬੇਨਤੀ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਆਉਂਦਾ ਵੀ ਹੈ, ਆਵੇ ਸਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਇਹ ਹੈ ਅਕਾਲ ਮੂਰਤ ਹੈ ਸਾਧ ਸੰਤਨ ਕੀ, ਠਾਹਰ ਨੀ ਕੀ ਧਿਆਨ ਕੋ, ਸਫਲ ਮੂਰਤ ਪਰਸ ਸੰਤਨ ਕੀ। ਇਹ ਹੈ ਧਿਆਨਾਂ ਧਰਨਾ, ਇਹ ਹੈ ਪ੍ਰਤੀਕ ਧਿਆਨ। ਫਿਰ ਇਹ ਤੋਂ ਅੱਗੇ ਹੈ ਸੰਪਤ ਧਿਆਨ, ਜਿਹਦਾ ਧਿਆਨ ਧਰਦੇ ਉਹਦੇ ਗੁਣ ਵੀ ਆਉਂਦੇ ਨੇ, ਜਿਵੇਂ ਕਿ ਕਬੀਰ, ਚੰਦਨ ਕਾ ਬਿਰਬਾ ਪਲਾ ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਫਿਰ ਅੱਗੇ ਹੈ ਅਹੰਗ੍ਰਹਿ ਧਿਆਨ, ਉਹ ਤਾਂ ਇੱਕ ਬ੍ਰਹਮ ਗਿਆਨ ਹੈ। ਜਦੋਂ ਅਸੀਂ ਇਸ ਤਰ੍ਹਾਂ ਤਰੰਗ ਸਾਧਨ ਕਰਦੇ ਹਾਂ, ਉਸ ਸਮੇਂ ਸੋ ਅੰਤਰ, ਜਿਹੜਾ ਅੰਦਰ ਹੈ ਉਹ ਬਾਹਰ ਹੈ, ਜਿਹੜਾ ਬਾਹਰ ਹੈ ਉਹ ਅੰਦਰ ਹੈ। ਜੋ ਬ੍ਰਹਮੰਡੇ ਸੋਏ ਪਿੰਡੇ, ਜੋ ਖੋਜੇ ਸੋ ਪਾਵੇ, ਜਿਵੇਂ ਕਿ ਹੈ ਤਾਂ ਸਾਰਾ ਇੱਕੋ ਬ੍ਰਹਮ ਦੁਤੀਆ ਨਾਸਤੀ। ਹੁਣੇ ਅਸੀਂ ਬਾਹਰ ਗੁਰੂ ਘਰ ਦੇ ਦਰਸ਼ਨ ਕੀਤੇ, ਬਹੁਤ ਪਹਿਲੀ ਵਾਰ ਇੱਥੇ ਆਏ ਹਾਂ। ਆ ਭਾਈ ਅਮਨਦੀਪ ਸਿੰਘ ਜੀ ਸਾਡੇ ਨਾਲ ਮੈਲਬੌਰਨ ਤੋਂ ਉੱਧਰੋਂ ਆਏ ਹਨ, ਨਾਲ ਹੀ ਚੱਲ ਰਹੇ ਨੇ ਪਿਛਲੇ ਇੱਕ ਮਹੀਨੇ ਤੋਂ। ਜਦੋਂ ਇਹਨਾਂ ਨੇ ਸਾਹਮਣੇ ਦ੍ਰਿਸ਼ਟੀ ਗਈ, ਪੜ੍ਹਿਆ ਲਿਖਿਆ ਹੈ ਕੰਧ ਦੇ ਉੱਤੇ ਕਿ ਗੋਡ ਇਜ਼ ਵਨ, ਇਹਨਾਂ ਨੇ ਮਹਾਂਪੁਰਸ਼ਾਂ ਦੇ ਬਚਨ ਸੁਣੇ, ਯਾਦ ਕਰਾ ਰਹੇ ਸਨ। ਜਦੋਂ ਸਤਪੁਰਸ਼ ਐਲੇ ਗਏ, ਇਹੀ ਸੈਂਟੈਂਸ ਲਿਖਿਆ ਸੀ, ਉਹ ਸਬਜੈਕਟ 'ਤੇ ਬੋਲਦੇ ਸਨ, ਬੋਲਣਾ ਤਾਂ ਹੋਰ ਸੀ। ਅਤੇ ਜਦੋਂ ਕਹਿੰਦੇ ਤੁਸੀਂ ਜਿਹੜਾ ਇਹ ਲਿਖਿਆ ਹੈ ਇਹ ਸੈਂਟੈਂਸ ਪੂਰਾ ਨਹੀਂ, ਕਹਿੰਦੇ ਇਹਦੇ ਅੱਗੇ ਨਨ ਐਲਸ ਲਿਖੋ ਕਿ
ਕਿੱਥੇ ਨਥਿੰਗ, ਉਹ ਤੋਂ ਬਿਨਾਂ ਹੈ ਹੀ ਨਹੀਂ ਕੋਈ ਹੋਰ, ਏਕੋ ਬ੍ਰਹਮ ਦੁਤੀਆ ਨਾਸਤੀ। ਅਹੰਗ੍ਰਹਿ ਧਿਆਨ ਵਿੱਚ ਜਦੋਂ ਪ੍ਰਵੇਸ਼ ਹੋ ਜਾਂਦੇ ਹਾਂ, ਬ੍ਰਹਮ ਦਿਸੈ ਬ੍ਰਹਮ ਸੁਣੀਏ, ਏਕ ਏਕ ਵਖਾਣੀਏ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ। ਗੁਹਜ ਰਤਨ ਵਿੱਚ ਲੁਕਰੇ ਕੋਈ ਗੁਰਮੁਖ ਸੇਵਕ ਕੱਢੇ ਖੋਤ, ਸਭ ਆਤਮ ਰਾਮ ਪਛਾਣਿਆ, ਇੱਕ ਰਵਿਆ ਇੱਕੋ ਓਤ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਵਣ ਸਰੋਤ। ਜਨ ਨਾਨਕ ਨਾਮ ਸਲਾਹੇ ਤੋਂ ਸੱਚ ਸੱਚੇ ਸੇਵਾ ਤੇਰੀ ਹੋਤ। ਫਿਰ ਜਦੋਂ ਅਸੀਂ ਉਸ ਕਰਦੇ ਹਾਂ ਉਹਦੀ ਸਿੱਤ ਸਲਾਹ, ਕਿ ਇੱਥੇ ਤਾਂ ਦੂਜਾ ਹੈ ਹੀ ਨਹੀਂ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇੱਕ ਦਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਹੈ ਅਹਮ ਗ੍ਰਹਿ ਧਿਆਨ।

ਪਰਮ ਗਿਆਨੀ ਹੋਏ। ਵਿਸ਼ਵ ਗੁਰਮਤ ਰੂਹਾਨੀ ਮਿਸ਼ਨ ਰਤਵਾੜਾ ਸਾਹਿਬ ਦੇ ਬਾਨੀ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਕਰਕੇ ਵਿਖਾਇਆ ਕਿ ਕਿਵੇਂ ਜਦੋਂ ਉਹਨਾਂ ਦਾ ਅੰਤਮ ਸਮਾਂ ਆਇਆ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। 31 ਅਕਤੂਬਰ ਦੁਪਹਿਰ ਦਾ ਸਮਾਂ ਸੀ ਜਦੋਂ ਉਹਨਾਂ ਨੇ ਇਹ ਖੇਡ ਵਰਤਾਈ, ਨਿਰਗੁਣ ਤੋਂ ਵਿੱਚ ਪ੍ਰਵੇਸ਼ਤਾਈ ਕੀਤੀ। ਉਸ ਸਮੇਂ ਜਿਹੜੇ ਇਸ ਹੁਣ ਮਿਸ਼ਨ ਨੂੰ ਚਲਾ ਰਹੇ ਨੇ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਮੁਖੀ ਨੇ, ਉਹ ਸੁਖਮਨੀ ਸਾਹਿਬ ਪੜ੍ਹ

ਤੇ ਤੇ ਕਹਾਂਗੇ ਦੇਹੀ ਕੇ ਸੰਗ ਰਹਿਤੇ ਸੁਰਤਮਾਏ ਜੋ ਨਿਰਤ ਕਰਤੇ ਕਥਾ ਵਾਰਤਾ ਕਹਿੰਦੇ ਕਹਿੰਦੇ ਥੋੜੇ ਸਮੇਂ ਨੂੰ ਇਹੋ ਜਾਣਾ ਹੈ। ਇਸ ਤਰ੍ਹਾਂ ਦੇ ਨਾਲ ਇਹ ਖੇਡ ਵਰਤਾਈ ਕਿਉਂਕਿ ਉਹਨਾਂ ਦੀ ਅਵਸਥਾ ਬਰਮ ਦਿਸੈ ਬਰਮ ਸੁਣੀਏ ਏਕ ਏਕ ਵਖਾਣੀ ਹੈ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ ਹੈ। ਜਿਹੜਾ ਮੈਗਜ਼ੀਨ ਸ਼ੁਰੂ ਕੀਤਾ ਰਤਵਾੜਾ ਸਾਹਿਬ ਵਿਸਾਖੀ 1995 ਨੂੰ ਆਪਣੇ ਜੀਵਨ ਸਾਥੀ ਪਰਮ ਪੂਜੇ ਸਤਿਕਾਰਯੋਗ ਬੀ ਜੀ ਤੋਂ ਰਿਲੀਜ਼ ਕਰਵਾਇਆ ਅਤੇ ਉਹਦੇ ਵਿੱਚ ਉਹਦਾ ਨਾਂ ਹੀ ਆਤਮ ਮਾਰਗ ਰੱਖਿਆ। ਉਹਦਾ ਟਾਈਟਲ ਪੇਜ ਦੇ ਉੱਤੇ ਹਰ ਮਹੀਨੇ ਹੀ ਛਪਦਾ ਹੈ, ਅੰਦਰ ਤਾਂ ਬਦਲ ਜਾਂਦਾ ਹੈ ਕਿਉਂਕਿ 100 ਸਾਲ ਦਾ ਉਹ ਮੈਟਰ ਜਮ੍ਹਾਂ ਕਰਾ ਕੇ ਇਹ 3-3 ਘੰਟੇ ਇੱਕ ਸਬਜੈਕਟ 'ਤੇ ਬੋਲਦੇ, ਫਿਲਮਾਂ ਬਣ ਗਈਆਂ ਆਤਮ ਮਾਰਗ ਚੈਨਲ 'ਤੇ ਚੱਲਦੀਆਂ ਨੇ, ਅੰਦਰ ਸਾਧ ਅੰਦਰ ਦੀਆਂ ਅਵਸਥਾਵਾਂ ਦੇ ਭੇਤ ਖੋਲਦੀਆਂ ਹਨ, ਪ੍ਰਿੰਟ ਹੋ ਕੇ ਮੈਗਜ਼ੀਨ ਵਿੱਚ ਵੀ ਛਪਦੀਆਂ ਹਨ ਅਤੇ ਉਹਦੇ ਉੱਤੇ ਲਿਖਿਆ ਹੀ ਆਉਂਦਾ ਏਕੋ ਬਰਮ ਦੁਤੀਆ ਨਾਸਤੀ। ਇਹ ਸਾਡਾ ਅੰਤਮ ਗੋਲ ਹੈ ਕਿ ਇੱਥੇ ਪਹੁੰਚਣਾ ਹੈ ਜੋ ਬਰਮ ਦੀਸੈ ਬਰਮ ਸੁਣੀਏ ਏਕ ਏਕ ਵਖਾਣੀ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸੇ ਜਾਣੇ ਜਿੰਨੀ ਹਰ ਰਸ ਪੀਆ। ਇਸ ਤਰ੍ਹਾਂ ਦੇ ਨਾਲ ਸਤਿਗੁਰ ਦੀ ਚਰਨ ਸ਼ਰਨ ਚ ਆਓ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜਹ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਉਰਧਾਰੋ। ਉਹ ਦੇਖੋ ਕਿੰਨੀ ਵੱਡੀ ਪਾਪਣ ਸੀ ਅਤੇ ਉਹ ਵੀ ਜਦੋਂ ਸਤਿਪੁਰਸ਼ਾਂ ਦੀ ਦਰਸਾਈ ਜੁਗਤ ਅਨੁਸਾਰ ਨਾਮ ਜਪਿਆ ਆਖਰੀ ਸਵਾਸ 'ਤੇ ਆ ਗਿਆ, ਕਿੰਨੀ ਉੱਚੀ ਅਵਸਥਾ ਪ੍ਰਾਪਤ ਹੋ ਗਈ। ਜਹ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਉਰ ਧਾਰ, ਉਰ ਹੁੰਦਾ ਹਿਰਦੇ 'ਚ ਧਾਰਨ ਕਰੋ। ਬਿਨ ਜਿਹਾ ਜੋ ਜਪੇ ਹੈ ਆਏ ਕੋਈ ਜਾਣੇ ਕੈਸਾ ਨਾ। ਕਿੱਡੀ ਵੱਡੀ ਨਿਰਭੈਤਾ ਮਿਲਦੀ ਅੱਗੇ ਮਿਸਾਲ ਹੈ, ਅਟਲ ਪਿਓ ਤਰੋਂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਵਿਧ ਕੋ ਸਵਾਮੀ ਤੈਂ ਕਾਹੇ ਵਿਸਰਾਇਆ। ਸ਼ੁਰੂ ਤੋਂ ਹੀ ਜੇ ਹੋ ਜਾਵੇ ਬਹੁਤ ਚੰਗਾ, ਜਿਵੇਂ ਰਾਮ ਜਪੋ ਜੀ ਐਸੇ ਐਸੇ ਧਰੋਂ ਪਹਿਲਾਦ ਜਪਿਓ ਹਰ ਜੈਸੇ। 5-7 ਸਾਲ ਦੀ ਉਮਰ ਤੋਂ ਹੀ ਸਿਆਣੇ ਮਾਪੇ ਜਿਵੇਂ ਧਰੋਂ ਪਹਿਲਾਦ ਲੱਗ ਗਏ, ਇਸ ਤਰ੍ਹਾਂ ਨਾਲ ਬੱਚਿਆਂ ਨੂੰ ਲਾ ਦਿੰਦੇ ਹਨ, ਸ਼ੁਭ ਸੰਸਕਾਰ ਮਿਲਦੇ ਨੇ। ਪਿਓ ਦਾਦੇ ਜਵੇਹਾ ਪੋਤਰਾ ਪ੍ਰਵਾਨ, ਇੱਥੇ ਆ ਕੇ ਦੇਖੀਦਾ ਹੈ ਕਿਆ ਇੱਥੇ ਦਰਸ਼ਨ ਕਰੀਦੇ ਨੇ। ਬੱਚੇ ਪੜ੍ਹਨ ਆਏ ਸਨ, ਆ ਭਾਈ ਹਰਦੀਪ ਸਿੰਘ ਜੀ ਇਹਨਾਂ ਦੇ ਪਿਤਾ ਜੀ ਬਾਬਾ ਮਹਿੰਦਰ ਸਿੰਘ ਜੀ ਉੱਥੇ ਪਾਣੀ ਦੀ ਸੇਵਾ ਕਰਦੇ ਰਤਵਾੜਾ ਸਾਹਿਬ, ਨਾ ਹੀ ਪਾਣੀ ਵਾਲੇ ਬਾਬਾ ਜੀ ਪੈ ਗਿਆ, ਇੱਥੇ ਵੀ ਬੱਚੇ ਇੱਥੇ ਸੇਵਾ ਕਰਦੇ ਨੇ। ਕਿਰਪਾ ਹੈ, ਇੱਕ ਉੱਥੇ ਉਸੇ ਇਲਾਕੇ 'ਚ ਬਹੁਤ ਪੜ੍ਹੇ ਸਨ ਰਤਵਾੜਾ ਸਾਹਿਬ ਦੇ ਨੇੜੇ ਨਗਰ ਪੜੌਲ ਹੈ, ਭਾਈ ਪ੍ਰਕਾਸ਼ ਸਿੰਘ ਜੀ ਚਾਹਲ ਸਰੀਰ ਛੱਡ ਗਏ, ਉਹਨਾਂ ਦੇ ਸਪੁੱਤਰ ਨੇ ਇੱਥੇ ਬੜੇ ਉੱਚੇ ਅਹੁਦੇ 'ਤੇ ਇੱਥੇ ਸੇਵਾ ਕਰਦੇ ਨੇ, ਉਹ ਵੀ ਰਤਵਾੜਾ ਸਾਹਿਬ। ਭਾਈ ਬਲਵਿੰਦਰ ਸਿੰਘ ਜੀ ਚਾਹਲ ਟਰੱਸਟੀ ਨੇ, ਜੋ ਮਹਾਂਪੁਰਸ਼ਾਂ ਨੇ ਆਪਣਾ ਇੰਟਰਸਟ ਨਹੀਂ ਰੱਖਿਆ, ਪਰੋਪਕਾਰ ਵਾਸਤੇ ਆਪਣਾ ਸਾਰਾ ਤਨ ਮਨ ਧਨ ਲਾ ਦਿੱਤਾ। ਬੱਚੇ ਬਾਹਰ ਸੈਟਲ ਹੋ ਗਏ ਅਤੇ ਪਬਲਿਕ ਇੰਟਰਸਟ ਦੇ ਵਿੱਚ ਉੱਥੇ ਟਰੱਸਟ ਬਣਾ ਦਿੱਤਾ, ਉਹਦੇ ਇਹ ਚਾਹਲ ਸਾਹਿਬ ਟਰੱਸਟੀ ਹਨ, ਸੇਵਾ ਨਿਭਾਉਂਦੇ ਨੇ। ਬੜੀ ਖੁਸ਼ੀ ਹੁੰਦੀ ਹੈ ਕਿ ਇੱਥੇ ਆ ਕੇ ਵੀ ਦੇਖੋ ਇਹ ਬੱਚੇ, ਜਿਵੇਂ ਭਾਈ ਚੇਤ ਸਿੰਘ ਜੀ ਦੇ ਅੱਗੇ ਦਵਿੰਦਰ ਸਿੰਘ, ਕਿੰਨੇ ਹੀ ਪਿਆਰੇ ਨੇ, ਇੱਕ ਤੋਂ ਇੱਕ ਵੱਧ ਹਨ। ਸੋ ਇੱਥੇ ਆ ਕੇ ਬਹੁਤ ਖੁਸ਼ੀ ਹੋਈ, ਜਿੱਥੇ ਸਾਡੀ ਜ਼ਿੰਦਗੀ ਦਾ ਵੇ ਆਫ ਲਾਈਫ ਗੁਰਮੁਖ ਨਾਮ ਦਾਨ ਇਸ਼ਨਾਨ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ, ਇਹ ਤਾਂ ਤੁਸੀਂ ਸਾਰੇ ਹੀ ਕਰਦੇ ਹੋ, ਇਹ ਤਾਂ ਅੰਗਰੇਜ਼ ਵਿੱਚ ਬਹੁਤ ਹੀ ਹੈ। ਇਸ ਤਰ੍ਹਾਂ ਦੇ ਨਾਲ ਇਹ ਤਾਂ ਇੱਕ ਵੇ ਆਫ ਲਾਈਫ ਹੈ ਜੀ, ਸਾਨੂੰ ਸਿੱਖੀ ਦਾ ਕੋਈ ਅੰਤਮ

ਕੋਲ ਪੁੱਛੇ ਮਹਾਂਪੁਰਸ਼ ਸਵਾਲ ਆਮ ਹੀ ਕਰਦੇ ਸਨ ਕਿ ਸਾਡੇ 'ਤੇ ਕੋਈ ਸਵਾਲ ਕਰ ਦੇਵੇ ਤਾਂ ਅਸੀਂ ਕੀ ਦੱਸਾਂਗੇ? ਇਹੀ ਦੱਸਦੇ ਹਾਂ, ਗੁਰਮੁਖ ਨਾਮ ਦਾਨ ਇਸ਼ਨਾਨ ਕਿਰਤ ਕਰਨਾ ਵੰਡ ਛਕਣਾ ਨਾਮ ਜਪਣਾ। ਕਹਿੰਦੇ ਉਹ ਜਪਦੇ ਜਪਦੇ ਕਿੱਥੇ ਪਹੁੰਚਣਾ ਹੈ? ਉਹ ਅੰਤਮ ਗੋਲ ਹੁੰਦਾ ਹੈ ਜਿੱਥੇ ਜਾ ਕੇ ਏਕੋ ਬ੍ਰਹਮ ਦੁਤੀਆ ਨਾਸਤੀ, ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਵਖਾਣੀ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ। ਜਿਨ੍ਹਾਂ ਨੇ ਇਸ ਅਵਸਥਾ ਨੂੰ ਪਹਿਚਾਣ ਲਿਆ, ਕਿੱਡੀ ਉੱਚੀ ਪਦਵੀ ਮਿਲਦੀ ਹੈ, ਨਿਰਭਉ ਜਪੈ ਸਗਲ ਭਉ ਮਿਟੈ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਅਟਲ ਨੇ ਪਦਵੀ ਪਾ ਲਈ, ਅਟਲ ਪਿਓ ਤਰੋਂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਅੱਗੇ ਮਿਸਾਲ ਆਉਂਦੀ ਹੈ, ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾ ਤੇ ਸੂਟਾ, ਹਾਥੀ ਦੀ ਦਿੱਤੀ ਹੈ ਕਿਉਂਕਿ ਬਾਣੀ ਤਾਂ ਸਾਰਿਆਂ ਦਾ ਹੀ ਭਲਾ ਕਰਦੀ। ਪਸ਼ੂ ਪ੍ਰੇਤ ਮੁਗਧ ਕੋ ਤਾਰੈ ਪਾਹਨ ਪਾਰ ਉਤਾਰੈ, ਨਾਨਕ ਦਾਸ ਸਦਾ ਸਰਣਾਈ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਇਸ ਤਰ੍ਹਾਂ ਦੇ ਨਾਲ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਸੂਟਾ, ਮਹਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਪੈ ਚੁੱਕਾ, ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰ ਸਪਾਰਾ। ਸੋ ਇਸ ਵਾਸਤੇ ਦੇਖੋ, ਅਜਾ ਮਲ ਪਾਪੀ ਸੀ, ਅਜਾ ਮਲ ਪਾਪੀ ਜਗ ਜਾਣੇ ਰਾਜ ਪੰਡਿਤ ਦਾ ਲੜਕਾ ਸੀ, ਪਰ ਗਲਤ ਰਸਤੇ ਪੈ ਗਿਆ, ਸੰਬੰਧ ਐਸੇ ਕਰ ਲਏ, ਕਰੈਕਟਰਹੀਣ ਹੋ ਗਿਆ। ਛੇ ਪੁੱਤ ਜਾਏ ਵੇਸਵਾ ਪਾਪਾਂ ਕਾ ਫਲ ਇੱਛੇ, ਫਿਰ ਸੱਤ ਪੁੱਤ ਉਪੰਨਾ ਸੱਤਵਾਂ, ਉਹਨੇ ਜਦੋਂ ਜਨਮ ਲੈਣਾ ਸੀ ਮਹਾਂਪੁਰਸ਼ਾਂ ਨੇ ਜੁਗਤ ਦੱਸ ਦਿੱਤੀ ਕਿ ਇਹਦਾ ਨਾਮ ਨਾਰਾਇਣ ਰੱਖ ਲਈ। ਅਸਲੀ ਨਾਰਾਇਣ ਦੀ ਸੋਝੀ ਆ ਗਈ, ਨਾਰਾਇਣ ਨਾਰਾਇਣ ਕਰਕੇ ਆਵਾਜ਼ਾਂ ਮਾਰਦਾ ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮੇਰੇ ਵਧਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੇ ਵਸੈ। ਸੋ ਇਸ ਤਰ੍ਹਾਂ ਦੇ ਨਾਲ ਜ਼ਰੂਰ ਅਭਿਆਸ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠੋ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਪੇ ਰੋਗਾ। ਜੇ ਅਸੀਂ ਸਿੱਖ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੇ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਜਿਵੇਂ ਅੰਤ ਸਮੇਂ ਅਜਾਮਲ ਵਰਗੇ ਪਾਪੀ ਗਣਕਾ ਵਰਗੀ ਪਾਪਣ ਦਾ ਵੀ ਭਲਾ ਹੋ ਗਿਆ, ਸੋ ਇਸ ਵਾਸਤੇ ਤਾਂ ਪਤਤ ਉਦਾਹਰਨ ਰਾਮ ਨਾਮ, ਇਹ ਤਾਂ ਸਾਰਿਆਂ ਦਾ ਹੀ ਭਲਾ ਕਰਦਾ, ਸਰਬੱਤ ਦਾ ਹੀ ਭਲਾ ਹੁੰਦਾ ਹੈ। ਆਓ ਇਹ ਕਰਕੇ ਸਮਾਪਤੀ ਕਰੀਏ ਕਿ ਅੰਦਰ ਨੂੰ ਜਾਂਦਾ ਸਵਾਸ ਵਾਹੇ, ਬਾਹਰ ਨੂੰ ਆਉਂਦਾ ਗੁਰੂ, ਆਖਰੀ ਸਵਾਸ ਤੇ ਗੁਰੂ ਅੰਤ ਲੇ ਛਡਾਇਆ ਆਪੇ ਅੱਗੇ, ਉਹਦਾ ਕੰਮ ਹੈ। ਸੋ ਤੁਹਾਡਾ ਧੰਨਵਾਦ ਜਿਹੜਾ ਇੰਨੇ ਰਜੇਵਿਆਂ ਭਰੀ ਜ਼ਿੰਦਗੀ 'ਚ ਗੁਰੂ ਚਰਨਾਂ 'ਚ ਬੈਠ ਕੇ ਸਤਿਗੁਰ ਦੀ ਚਰਨ ਸ਼ਰਨ ਲੈਂਦੇ ਹੋ, ਇਸ ਤਰ੍ਹਾਂ ਨਾਲ ਸਤਸੰਗ ਕਰਦੇ ਹਾਂ। ਪ੍ਰਬੰਧਕਾਂ ਦਾ ਵੀ ਬਹੁਤ ਧੰਨਵਾਦ, ਜਿਹੜਾ ਇੰਨਾ ਸੋਹਣਾ ਪ੍ਰਬੰਧ ਚੱਲਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਤਾਂ ਇਸ ਤਰ੍ਹਾਂ ਵਾਰ-ਵਾਰ ਨਮਸਕਾਰ। ਸੋ ਬੜੀ ਖੁਸ਼ੀ ਹੋਈ, ਕਿੰਨੇ ਪ੍ਰੇਮੀ ਜਾਣੇ ਇਹਨਾਂ ਇੱਥੇ ਆ ਕੇ ਸੇਵਾ ਕਰਦੇ ਨੇ। ਬਹੁਤ ਪਿਆਰਾ ਹਜ਼ੂਰੀ ਰਾਗੀ ਗੋਪਾ ਰਾਏ ਪੱਟੀ ਤੋਂ ਜਥਾ, ਉਹਨਾਂ ਦੇ ਵੀ ਇੱਥੇ ਆਏ, ਕਿੰਨਾ ਸੋਹਣਾ ਮੈਨੇਜ ਕਰਦੇ ਨੇ ਪ੍ਰਬੰਧਕ, ਸਾਰਿਆਂ ਦਾ ਹੀ ਧੰਨਵਾਦ। ਆਓ ਸਾਰੇ ਹੁਣ ਇਸ ਤਰ੍ਹਾਂ ਕਰਕੇ ਫਿਰ
समाप्ति करे उपरंत अरदास।

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਸਤਿਗੁਰੂ ਜੀ ਮਹਾਂਪੁਰਖਾਂ ਨੂੰ ਚੜ੍ਹਦੀ ਕਲਾ ਬਖਸ਼ਣੀ,

ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ,

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ,

ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜਿਹੜੇ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ, ਉਹ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰ ਜੋ ਸੰਤ ਬਾਬਾ ਹਰਪਾਲ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਪਾਸੋਂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾਂ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਮੈਂ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬਾਬਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇਸ ਪਾਵਨ ਸਥਾਨ 'ਤੇ ਪਹੁੰਚ ਕਰਕੇ ਆਪ ਸੰਗਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਜੋੜਿਆ ਹੈ। ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਵੱਲੋਂ ਸਮੁੱਚੇ ਜਥੇ ਦਾ। ਸੋ ਮੈਂ ਬੇਨਤੀ ਕਰਦਾ ਸਤਿਕਾਰਯੋਗ ਸੰਤ ਬਾਬਾ ਹਰਪਾਲ ਸਿੰਘ ਜੀ ਤਵਾੜਾ ਸਾਹਿਬ ਵਾਲੇ ਮਹਾਂਪੁਰਸ਼ ਆਪਣੇ ਸਮੁੱਚੇ ਜਥੇ ਸਮੇਂ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ, ਅਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ ਜਿੰਨੇ ਵੀ ਦਰਬਾਰ ਹਾਲ ਦੇ ਵਿੱਚ ਬੈਠੇ ਨੇ, ਉਹ ਸਤਿਕਾਰਯੋਗ ਸੰਤ ਬਾਬਾ ਹਰਪਾਲ ਸਿੰਘ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪੋ ਦੇਣ ਦੀ ਕਿਰਪਾਲਤਾ ਕਰਨਗੇ ਜੀ। ਬੋਲੇ ਸੋ ਨਿਹਾਲ। ਅੱਜ ਭਾਈ ਸਾਹਿਬ

ਬੋਲੇ ਸੋ ਨਿਹਾਲ। ਸੋ ਸਾਰੀਆਂ ਸੰਗਤਾਂ ਵੱਲੋਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਅੱਜ ਦੇ ਦੁਪਹਿਰ ਦੇ ਦੀਵਾਨਾਂ ਦੀਆਂ ਸੇਵਾਵਾਂ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ, ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਸਤਿਗੁਰਾਂ ਦੀਆਂ ਦਿੱਤੀਆਂ ਹਦਾਇਤਾਂ ਦਾ ਸ਼ੁਕਰਾਨਾ ਕਰਦੇ ਹੋਏ ਦੁਪਹਿਰ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਇਹ ਸੇਵਾਵਾਂ ਕੀਤੀਆਂ, ਪਰਿਵਾਰ ਦੀ ਸਤਿਗੁਰ ਦੀ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ, ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਸੰਗਤਾਂ ਚਰਨਾਂ ਵਿੱਚ ਕਿ 24 ਤਰੀਕ ਨੂੰ ਮੀਰੀ ਪੀਰੀ ਦਿਵਸ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਿਆਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿੱਚਰ ਮੂਲ ਨਾ ਥੋੜਿੰਦੋ, ਜਿੱਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੀ ਖਰਚ ਧਨ ਮਾਲ। ਖੰਭ ਵਿਕਾਂਦੜੇ ਜੇਲ ਹਾਂ, ਕਿੰਨਾ ਸਾਵੀ ਤੋਲ। ਤਨ ਜਣਾਈ ਆਪਣੇ, ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਜੁਗੋ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਸੇਵਕ ਪਰਿਵਾਰ ਵੱਲੋਂ ਸਰਦਾਰ ਮਨਜੀਤ ਸਿੰਘ ਤੁਲਸੀ ਜੀ ਜਿਤਨੀ ਸਵਾਸਾ ਰੂਪੀ ਪੂੰਜੀ ਭੇਜ ਕੇ ਸਤਿਗੁਰਾਂ ਨੇ ਉਹਨਾਂ ਨੂੰ ਮਾਤ ਲੁੱਕ 'ਤੇ ਭੇਜਿਆ ਸੀ ਉਸਨੂੰ ਪੂਰਾ ਕਰਦੇ ਹਾਂ। ਪਿਛਲੇ ਦਿਨੀ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਵਿਰਾਜੀ ਪਰਿਵਾਰ ਵੱਲੋਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਸਤਿਗੁਰਾਂ ਦੇ ਚਰਨਾਂ ਤੋਂ ਵੱਡਾ ਸਿਰ ਲਿਆ ਗਿਆ ਹੈ। ਸਤਿਗੁਰ ਕਿਰਪਾ ਕਰਨ ਵਿਛੜੀ ਰੂਹ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਪ ਜੀ ਨੇ ਵੀ ਅਰਦਾਸ ਕਰਨੀ, ਕਹਿ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ, ਆਪ ਕੀ ਵਾਰ ਬਖਸ਼ ਬੰਦੇ ਕਹੋ ਬਾਹਰ ਨਾ ਭਾਉਜਲ ਫੇਰਾ। ਸਤਿਗੁਰ ਕਿਰਪਾ ਕਰਨ ਇਸ ਜੀਵਨ ਵਿੱਚ ਵਿਚਰਦਿਆਂ ਜੀਵ ਪਾਸੋਂ ਜਾਣੇ ਜਾਣੇ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਅਰਦਾਸ ਕਰਨੀ ਸਤਿਗੁਰ ਚਰਨਾਂ ਵਿੱਚ, ਸਤਿਗੁਰ ਕਿਰਪਾ ਕਰਨ ਸਦੀਵੀ ਕਾਲ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ। ਆਓ ਰਲ ਕੇ ਆਪਾਂ ਅਨੰਦ ਸਾਹਿਬ ਬਣੇ ਜਾਪ ਕਰੀਏ। ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਆਪਣੀ ਹਾਜ਼ਰੀ ਲਵਾਏ ਜੀ, ਕੋਈ ਵੀ ਰਸਨਾ ਮਾਂਝੀ ਨਾ ਰਵੇ ਜੀ।

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੇ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਣ ਕੇ ਛਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮੇ ਇਸੀ ਜਿੱਤੇ ਬੰਦ ਮੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਲਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸੰਘ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ। ਦਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦਰ ਘਰ ਦਾ ਫਰਮਾਨ ਹੈ ਜਿਹਾ ਸ਼੍ਰੀ ਲਿਖਿਆ ਅਤੇ ਇਹ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਾਵਾਕ ਅਨੁਸਾਰ। ਆਪ ਜੀ ਦਰ ਘਰ ਦੇ ਪ੍ਰੀਤਵਾਨ ਸਰਦਾਰ ਮਨਜੀਤ ਸਿੰਘ ਜੀ ਤੁਲਸੀ ਜੋ ਕਿ ਜਿਤਨੀ ਸਵਾਸਾ ਰੂਪੀ ਪੂੰਜੀ ਭੇਜ ਕਰਕੇ ਆਪ ਜੀ ਨੇ ਉਹਨਾਂ ਨੂੰ ਮਾਤਲੁਕ 'ਤੇ ਭੇਜਿਆ ਸੀ ਉਸ ਨੂੰ ਪੂਰਾ ਕਰਦੇ ਹਾਂ। ਪਿਛਲੇ ਦਿਨੀ ਆਪ ਜੀ ਦੀ ਚਰਨਾਂ ਕਮਲਾਂ ਵਿੱਚ ਜਾਪ ਰਾਜੇ ਹਨ ਦਾਤਾ ਜੀ। ਉਹ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਉਹਨਾਂ ਦੀ ਯਾਦ ਦੇ ਵਿੱਚ ਦਾਤਾ ਜੀ ਸਮੂਹ ਸੇਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ। ਪਰਿਵਾਰ ਵੱਲੋਂ ਸ਼੍ਰੀ ਸਹਿਜ ਪਾਠ ਜੀ ਦੇ ਪਾਠ ਕਰਾਇਆ ਗਿਆ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਸੰਪੂਰਨ ਭੋਗ ਪਾਏ ਗਏ। ਉਪਰੰਤ ਇਲਾਹੀ ਬਾਣੀ ਦਾ ਕੀਰਤਨ ਹੋਇਆ ਜੀ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਹੋਈਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਨੇ ਖਿਆ ਬਖਸ਼ ਦੇਣੀ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਵਿਛੜੀ ਰੂਹ ਨੂੰ ਬਖਸ਼ਿਸ਼ ਕਰਨਾ ਕਿਰਪਾ ਕਰਨੀ। ਪਿੱਛੇ ਪਰਿਵਾਰ ਨੂੰ ਭਾਣਾ ਮਿਲਣ ਦਾ ਬਲ ਬਖਸ਼ਿਸ਼ ਕਰਨਾ। ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਕਿਰਪਾ ਕਰਨੀ। ਵਿਛੜੀ ਰੂਹ ਨੂੰ ਸਦੀਵੀ ਕਾਲ ਆਪਣੇ ਚਰਨਾਂ ਕਮਰਾਂ 'ਚ ਨਿਵਾਸ ਬਖਸ਼ਿਸ਼ ਕਰਨਾ। ਪਰਿਵਾਰ ਸਿਰ 'ਤੇ ਮਿਹਰ ਪ੍ਰਿਆਦ ਰੱਖਣਾ। ਪਰਿਵਾਰ ਦੇ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ ਜੀ। ਬੱਚਿਆਂ ਦੇ ਸਿਰਾਂ 'ਤੇ ਮਿਹਰਾ ਪ੍ਰਿਆਦ ਰੱਖਣਾ। ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਪੱਧਰੇ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ। ਪਰਿਵਾਰ ਦੇ ਕੰਮਾਂ ਕਾਰ ਕਾਰੋਬਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕਿਰਪਾ ਕਰਨੀ ਸਮੂਹ ਸਿੱਖ ਪਰਿਵਾਰ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਬਾਣੀ ਪੜ੍ਹਨ ਦੀ ਦਾਤਾਂ ਬਖਸ਼ਿਸ਼ ਕਰਨੀਆਂ। ਸੇਵਾ ਸੇਵਨ ਬਾਣੀ ਪੜ੍ਹਨ ਦੀ ਦਾਤਾਂ ਬਖਸ਼ਿਸ਼ ਕਰਨੀਆਂ। ਗੁਰਸਿੱਖੀ ਜੀਵਨ ਦੇ ਨਾਮ ਬਣੀ ਦਾਤਾਂ ਬਖਸ਼ਿਸ਼ ਕਰਕੇ ਸਦਾ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ। ਅੰਗ ਸੰ ਸਹਾਈ ਹੋਣਾ ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਅਲੰਕ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁੱਲ ਭੇਟਾਂ ਮੰਦਰ ਪ੍ਰਵਾਨ ਕਰਨੀਆਂ। ਸਭ ਦਾ ਚੱਲਿਆ ਕਦੋਂ ਕਦੋਂ ਲੇਖੇ ਚੱਲਣਾ ਇਸ ਵੇਲੇ ਕਿਰਪਾ ਕਰੋ। ਪਵਿੱਤਰ ਹੁਕਮ ਨੇ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲੋ ਜਿੰਨੇ ਵੇਲਿਆਂ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ
ਖੁਆਰ ਹੋਏ ਸਭ ਮਿਲੈ ਗੇ, ਖੁਆਰ ਹੋਏ ਸਭ ਮਿਲੈ ਗੇ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੀਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀਂ ਆਪਣਾ

ਕਹਾਣੀ ਪ੍ਰਭ ਕੀ ਅਕਥ ਕਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਤਸੰਗ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਦੇ ਮਾਂ ਵਾਕ ਅਨੁਸਾਰ। ਸਤਿਕਾਰਯੋਗ ਸਵਰਗਵਾਸੀ ਸਰਦਾਰ ਮਨਜੀਤ ਸਿੰਘ ਜੀ ਤੁਲਸੀ, ਗੁਰੂ ਸਾਹਿਬ ਜੀ ਨੇ ਜਿੰਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਸੰਸਾਰ 'ਤੇ ਭੇਜਿਆ ਸੀ, ਸਤਿਗੁਰਾਂ ਦੁਆਰਾ ਦਿੱਤੇ ਸਵਾਸਾਂ ਦੀ ਪੂੰਜੀ ਨੂੰ ਪੂਰੀਆਂ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਨੇ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਰੂਹ ਦੇ ਭਲੇ ਵਾਸਤੇ, ਸਮੁੱਚੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਪਿਛਲੇ ਦਿਨਾਂ ਤੋਂ ਸ੍ਰੀ ਸਾਹਿਬ ਪਾਠ ਸਾਹਿਬ ਦੀ ਰਮਤਾ ਕਰਾਈ ਸੀ। ਗੁਰੂ ਸਾਹਿਬ ਜੀ ਅਪਾਰ ਕਿਰਪਾ ਰਹਿਮ ਸਦਕਾ ਸ੍ਰੀ ਸਾਹਿਬ ਪਾਠ ਜੀ ਦੇ ਸੰਪੂਰਨ ਭੋਗ ਪੈ ਗਏ ਨੇ। ਭੋਗਾਂ ਤੋਂ ਉਪਰੰਤ ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਚਰਨਾਂ ਵਿੱਚ ਉਸ ਵਿਛੜੀ ਰੂਹ ਵਾਸਤੇ ਸਾਰੀਆਂ ਸੰਗਤਾਂ ਨੇ ਅਰਦਾਸ ਬੇਨਤੀ ਕੀਤੀ ਹੈ, ਗੁਰੂ ਸਾਹਿਬ ਕਿਰਪਾ ਕਰਨ। ਦਾਸ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸਤਿਗੁਰੂ ਜੀ ਕਿਰਪਾ ਕਰਨ, ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਪਰਿਵਾਰ ਦਾ

ਵਾਲਾ ਸਮਾਂ ਸੁੱਖ ਸੁੱਖਾਂ ਦਾ ਬਤੀਤ ਕਰਾਉਣ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਿਆਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਣ ਗੁਰਮੁਖ ਪਿਆਰਿਆਂ ਵੱਲੋਂ ਹਰ ਐਤਵਾਰ ਦੀ ਤਰ੍ਹਾਂ ਨਾਮ ਸਿਮਰਨ ਅਭਿਆਸ 4 ਵਜੇ ਤੋਂ ਲੈ ਕੇ 5 ਵਜੇ ਤੱਕ ਹੋਣਗੇ। ਸੋ ਜਿੰਨੀਆਂ ਸੰਗਤਾਂ ਦੇ ਕੋਲ ਸਮਾਂ ਹੈ, ਸੋ ਉਹਨਾਂ ਨੂੰ ਬੇਨਤੀ ਕਿ ਗੁਰੂ ਦਰਬਾਰ ਦੇ ਵਿੱਚ ਇਸੇ ਤਰ੍ਹਾਂ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: るわぐるわぐるわぐる。ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀ, ਹੁਣ ਸਿਮਰਨ ਬਿਆਸ ਕਲਾਸ ਦਾ ਸਮਾਂ ਹੋ ਗਿਆ ਹੈ। ਆਓ ਆਪਾਂ ਸਵਾਸ ਗ੍ਰਾਸ ਸਿਮਰਨ ਦੇ ਨਾਲ ਜੁੜੀਏ। ਜਦੋਂ ਸਵਾਸ ਅੰਦਰ ਜਾਏ, ਵਾਹੇ ਦੀ ਆਵਾਜ਼ ਦੇ ਕੇ ਸੁਣਨਾ ਹੈ। ਜਦੋਂ ਸਵਾਸ ਬਾਹਰ ਆਏ, ਗੁਰੂ ਦੀ ਆਵਾਜ਼ ਦੇ ਕੇ ਸੁਣਨਾ ਹੈ। ਮਹਾਰਾਜ ਸਮਝਾਉਂਦੇ ਹਨ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਜਿਵੇਂ ਜਿਵੇਂ ਅਸੀਂ ਆਪਣੀ ਆਵਾਜ਼ ਨੂੰ ਸੁਣਦੇ ਜਾਵਾਂਗੇ, ਸਾਡਾ ਮਨ ਹੌਲੀ ਹੌਲੀ ਅੰਤਰਗਤ ਹੁੰਦਾ ਜਾਏਗਾ। ਸੋ ਆਓ, ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਸਾਰਿਆਂ ਨੇ ਨੇਤਰ ਬੰਦ ਕਰਕੇ ਬੋਲ ਕੇ ਅਭਿਆਸ ਕਰਨਾ ਹੈ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਓ ਸਾਰੇ ਕਿਰਪਾ ਕਰੋ ਜੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਸਾਰੇ ਬੋਲ ਕੇ ਅਭਿਆਸ ਕਰੀਏ ਜੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ ਵਾਹ ਗੁਰੂ, ਵਾਹ ਗੁਰੂ। ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਸਾਰੇ ਬੋਲ ਕੇ ਅਭਿਆਸ ਕਰੀਏ। ਵਾਹਿਗੁਰੂ ਜੀ। ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਸਾਰੇ ਬੋਲ ਕੇ ਅਭਿਆਸ ਕਰੀਏ ਜੀ। ਮਹਾਰਾਜ ਸਮਝਾਉਂਦੇ ਹਨ, ਸਵਾਸ ਗਰਾਸ ਜੋ ਧਿਆਵੇ ਮੇਰਾ ਹਰ ਹਰ, ਸੋ ਸਿੱਖ ਗੁਰੂ ਮਨ ਭਾਵੈ। ਜੇ ਅਸੀਂ ਸਿੱਖ ਕਮਾਉਂਦੇ ਹਾਂ ਅਤੇ ਚਾਹੁੰਦੇ ਹਾਂ ਵੀ ਸਾਡਾ ਗੁਰੂ ਸਾਨੂੰ ਉਹਦੇ ਗੁਰੂ ਦੇ ਮਨ ਨੂੰ ਭਾ ਜੀ ਅਤੇ ਗੁਰਮੁਖੋਂ ਬੋਲ ਕੇ ਅਭਿਆਸ ਕਰਨਾ ਪੈਣਾ ਹੈ। ਕਿਉਂਕਿ ਮਹਾਰਾਜ ਸਮਝਾਉਂਦੇ ਹਨ, ਸਤ ਸੰਗਤ ਸਤਿਗੁਰ ਚਟਸਾਲ ਹੈ ਜਿੱਥੇ ਹਰ ਗੁਣ ਸਿੱਖਾ। ਸੋ ਆਓ ਸਾਰੇ ਤਾਂ ਕਿ ਆਪਾਂ ਵੀ ਸਤਿਗੁਰ ਦੇ ਮਨ ਨੂੰ ਭਾ ਜਾਈਏ। ਅਤੇ ਜੇ ਅਸੀਂ ਸਕੂਲ 'ਚ ਆਏ ਬੈਠੇ ਇੱਧਰ ਉੱਧਰ ਦੇਖ ਕੇ ਚਲੇ ਗਏ, ਗੁਰੂ ਦਾ ਬਚਨ ਨਹੀਂ ਮੰਨਿਆ, ਤਾਂ ਫਿਰ ਅਸੀਂ ਗੁਰੂ ਦੇ ਮਨ ਨੂੰ ਨਹੀਂ ਪਾਉਣਾ। ਮਹਾਰਾਜ ਨੇ ਗੁਰਬਾਣੀ 'ਚ ਲਿਖਿਆ ਹੈ, ਸਤਿਗੁਰ ਫਰਮਾਉਂਦੇ ਹਨ, ਸਵਾਸ ਗਰਾਸ ਜੋ ਧਿਆਵੇ ਮੇਰਾ ਹਰ ਹਰ, ਸੋ ਸਿੱਖ ਗੁਰੂ ਮਨ ਭਾਵੈ। ਸੋ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਸਾਰਿਆਂ ਨੇ ਨੇਤਰ ਬੰਦ ਕਰਕੇ ਬੋਲ ਕੇ ਆਪਣੀ ਆਵਾਜ਼ ਨੂੰ ਸੁਣਨਾ ਹੈ। ਜਦੋਂ ਸਵਾਸ ਅੰਦਰ ਜਾਏ ਵਾਹੇ ਦੀ ਆਵਾਜ਼ ਦੇ ਕੇ ਸੁਣਨਾ ਹੈ, ਜਦੋਂ ਸਵਾਸ ਬਾਹਰ ਆਏ ਗੁਰੂ ਦੀ ਆਵਾਜ਼ ਦੇ ਕੇ ਸੁਣਨਾ ਹੈ। ਕਿਉਂਕਿ ਮਹਾਰਾਜ ਸਮਝਾਉਂਦੇ ਹਨ, ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ, ਅੱਗੇ ਸਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਕਿਉਂਕਿ ਸਾਡਾ ਪਿਤਾ ਅਕਾਲ ਪੁਰਖ ਵਾਹਿਗੁਰੂ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ। ਆਪੇ ਕਰਤਾ ਕਰ ਕਰ ਵੇਖੈ ਦਿੰਦਾ ਸਾਸ ਗਰਾਹਾ ਹੈ। ਜਦੋਂ ਸਾਨੂੰ ਸਵਾਸਾਂ ਰੂਪੀ ਗਰਾਹੀ ਦਿੰਦਾ ਅਤੇ ਗੁਰਮੁਖੋ ਜਦੋਂ ਸਵਾਸ ਅੰਦਰ ਜਾਂਦਾ ਹੈ ਅਸੀਂ ਵਾਹੇ ਦੀ ਆਵਾਜ਼ ਦੇਣੀ ਹੈ। ਜਦੋਂ ਸਵਾਸ ਬਾਹਰ ਆਇਆ ਅਸੀਂ ਗੁਰੂ ਦੀ ਆਵਾਜ਼ ਦੇਣੀ ਹੈ। ਹਰ ਸਵਾਸ ਦੇ ਉੱਤੇ ਅਸੀਂ ਗੁਰਮੰਤਰ ਦੀ ਮੋਹਰ ਲਾਉਣੀ ਹੈ। ਜਿਵੇਂ ਜਿਵੇਂ ਸਾਡਾ ਸਵਾਸਾਂ ਰੂਪੀ ਧਨ ਇਕੱਠਾ ਹੋਏਗਾ ਸਾਡੇ ਮਨ ਨੂੰ ਸ਼ਾਂਤੀ ਆਏਗੀ। ਸਾਡੇ ਮਨ ਜੋ ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ ਸੁੱਤਾ ਹੋਇਆ ਹੈ, ਮਹਾਰਾਜ ਸਮਝਾਉਂਦੇ ਹਨ, ਤ੍ਰੈ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਇਹ ਹੌਲੀ ਹੌਲੀ ਤ੍ਰੈ ਗੁਣਾਂ ਤੋਂ ਜਾਗਣਾ ਸ਼ੁਰੂ ਹੋਏਗਾ ਗੁਰਮੁਖੋ। ਸੋ ਆਓ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਸਾਰਿਆਂ ਨੇ ਬੋਲ ਕੇ ਅਭਿਆਸ ਕਰਨਾ ਹੈ, ਲੋਕ ਲੱਜਾ ਨਹੀਂ ਕਰਨੀ। ਮਹਾਰਾਜ ਸਮਝਾਉਂਦੇ ਹਨ, ਲਾਜ ਮਰਹਿ ਜੋ ਨਾਮ ਨਾ ਲੇਵੈ, ਨਾਮ ਮਿਹੂਨ ਸੁਖੀ ਕਿਉਂ ਸੋਵੈ, ਹਰ ਕਾ ਸਿਮਰਨ ਛੋੜ ਪਰਮ ਗਤ ਚਾਹੇ, ਮੂਲ ਬਿਨਾਂ ਸ਼ਾਖਾ ਕਿਉਂ ਹਰਾਏ। ਕਿਉਂਕਿ ਸਿਮਰਨ ਸਾਡਾ ਮੂਲ ਹੈ, ਜਿੰਨਾ ਚਿਰ ਅਸੀਂ ਸਿਮਰਨ ਨਹੀਂ ਕਰਾਂਗੇ ਸਾਡੀ ਸੁਰਤੀ ਅੱਗੇ ਨਹੀਂ ਚੱਲੇਗੀ। ਆਓ ਸਾਰੇ ਕਿਰਪਾ ਕਰੋ, ਬੋਲ ਕੇ ਅਭਿਆਸ ਕਰੀਏ ਜੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
1: ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ।

वाह गुरु वाह गुरु।

Bah,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਜੋ ਵੀ ਸੰਗਤ ਨਵੀਂ ਆਈ ਹੈ, ਆਪਾਂ ਇੱਕ ਵਾਰ ਫਿਰ ਸਵਾਸ ਗ੍ਰਾਸ ਸਿਮਰਨ ਦੀ ਵਿਧੀ ਨੂੰ ਸਮਝ ਲਈਏ। ਜਦੋਂ ਸਵਾਸ ਅੰਦਰ ਜਾਏ, ਵਾਹੇ ਦੀ ਆਵਾਜ਼ ਦੇ ਕੇ ਸੁਣਨਾ ਹੈ। ਜਦੋਂ ਸਵਾਸ ਬਾਹਰ ਆਏ, ਗੁਰੂ ਦੀ ਆਵਾਜ਼ ਦੇ ਕੇ ਸੁਣਨਾ ਹੈ। ਅਸੀਂ ਆਪਣੇ ਨੇਤਰਾਂ ਨੂੰ ਬੰਦ ਰੱਖਣਾ ਹੁੰਦਾ ਹੈ, ਰਸਨਾਂ ਨੂੰ ਬੋਲਣ 'ਤੇ ਲਾ ਦੇਣਾ ਹੁੰਦਾ ਹੈ ਅਤੇ ਸਰਵਣਾਂ ਨੂੰ ਸੁਣ 'ਤੇ ਲਾ ਦੇਣਾ ਹੁੰਦਾ ਹੈ। ਜਿਵੇਂ ਜਿਵੇਂ ਅਸੀਂ ਆਪਣੀ ਆਵਾਜ਼ ਵਿੱਚ ਧਿਆਨ ਰੱਖ ਕੇ ਸਿਮਰਨ ਕਰਾਂਗੇ, ਸਾਡਾ ਮਨ ਹੌਲੀ ਹੌਲੀ ਨੌ ਦਰਾਂ ਤੋਂ ਉੱਪਰ ਉੱਠਦਾ ਜਾਏਗਾ। ਅਤੇ ਜਿੰਨਾ ਚਿਰ ਸਾਡੇ ਨੇਤਰ ਖੁੱਲ੍ਹੇ ਆ ਗੁਰਮੁਖੋ, ਓਨਾ ਚਿਰ ਅਸੀਂ ਮਾਇਆ ਹੀ ਦੇਖ ਰਹੇ ਹਾਂ। ਮਹਾਰਾਜ ਸਮਝਾਉਂਦੇ ਹਨ, ਇਹ ਸਰੀਰ ਸਭ ਮੂਲ ਹੈ ਮਾਇਆ। ਮਾਇਆ ਮਹਾਰਾਜ ਸਾਨੂੰ ਸਮਝਾਉਂਦੇ ਹਨ, ਦੋ ਤਰ੍ਹਾਂ ਦੀ ਹੈ, ਇੱਕ ਸੂਖਮ, ਇੱਕ ਅਸਥੂਲ। ਜੋ ਅਸਥੂਲ ਮਾਇਆ, ਜੋ ਦਿਸਦੀ ਹੈ ਮਾਇਆ, ਉਹਦਾ ਮੂਲ ਹੈ ਸਾਡਾ ਸਰੀਰ। ਇਹ ਸਰੀਰ ਸਭ ਮੂਲ ਹੈ ਮਾਇਆ। ਅਤੇ ਦੂਜੀ ਗੁਰਮੁਖੋ ਮਾਇਆ ਹੈ ਜਿਹੜੀ ਦਿਸਦੀ ਨਹੀਂ, ਜਿਹਨੂੰ ਗੁਰਬਾਣੀ ਦੇ ਵਿੱਚ ਵਿਚਾਰ ਕਿਹਾ ਹੈ, ਸੂਖਮ ਮਾਇਆ। ਅਸੀਂ ਆਪਣੇ ਅੰਦਰ ਆਪਣਾ ਪ੍ਰੈਕਟੀਕਲ ਦੇਖਣਾ ਹੈ। ਜਦੋਂ ਅਸੀਂ ਸਿਮਰਨ ਅਭਿਆਸ ਵੀ ਕਰ ਰਹੇ ਹਾਂ ਅਤੇ ਸਾਡਾ ਮਨ ਸਿਮਰਨ ਕਰ ਰਿਹਾ ਹੈ ਜਾਂ ਬਾਹਰ ਭੱਜ ਰਿਹਾ, ਹੋਰ ਵਿਚਾਰਾਂ ਮਨ ਦੇ ਵਿੱਚ ਆ ਰਹੀਆਂ ਨੇ, ਇਹ ਅਸੀਂ ਆਪਣੇ ਆਪ ਦਾ ਖੁਦ ਹੀ ਪ੍ਰੈਕਟੀਕਲ ਕਰਨਾ ਹੁੰਦਾ ਹੈ। ਕਿਉਂਕਿ ਮਹਾਰਾਜ ਸਮਝਾਉਂਦੇ ਹਨ, ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੇ ਵਿਚਾਰੀ। ਇਹ ਜੋ ਸਾਡੇ ਸਰੀਰ ਦੇ ਅੰਦਰ ਮਹਾਰਾਜ ਸਮਝਾਉਂਦੇ ਹਨ, ਇਸ ਦੇਹੀ ਅੰਦਰ ਕਾਮ ਕ੍ਰੋਧ ਲੋਭ ਮੋਹ ਵਸਿਆ। ਇਹ ਜਿਹੜੇ ਪੰਜ ਵਿਕਾਰ ਹਨ, ਇਹ ਗੁਰਮੁਖੋ ਸਾਨੂੰ ਵਿਚਾਰ ਦਿੰਦੇ ਹਨ। ਅਤੇ ਵਿਚਾਰ ਕਿਉਂ ਦਿੰਦੇ ਹਨ? ਇਹ ਸਾਡੇ ਮਨ ਦੀ ਖੁਰਾਕ ਲੁੱਟਦੇ ਹਨ। ਇਸ ਕਾਇਆ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਸੋ ਜਦੋਂ ਅਸੀਂ ਸਿਮਰਨ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਇਹਨਾਂ ਪੰਜਾਂ ਦੇ ਨਾਲ ਯੁੱਧ ਕਰ ਰਹੇ ਹੁੰਦੇ ਹਾਂ, ਕਿਉਂਕਿ ਇਹਨਾਂ ਨੇ ਸਾਡੀ ਖੁਰਾਕ ਚੋਰੀ ਕਰਨੀ ਹੈ ਅਤੇ ਅਸੀਂ ਕੋਸ਼ਿਸ਼ ਕਰਨੀ ਹੈ ਵੀ ਸਾਡੀ ਖੁਰਾਕ ਸਾਡੇ ਮਨ ਨੂੰ ਮਿਲੇ। ਕਿਉਂਕਿ ਮਹਾਰਾਜ ਸਮਝਾਉਂਦੇ ਹਨ, ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ, ਇਹ ਵਸਤੇ ਅਖੁੱਟ ਹੈ, ਗੁਰਮੁਖ ਨਿਭੈ ਨਾਲ। ਸੋ ਇਸ ਕਰਕੇ ਆਪਾਂ ਜਦੋਂ ਵੀ ਸਿਮਰਨ ਕਰਨਾ ਹੈ, ਸਾਵਧਾਨ ਹੋ ਕੇ ਕਰਨਾ ਹੈ, ਆਪਣੇ ਨੇਤਰਾਂ ਨੂੰ ਬੰਦ ਰੱਖ ਕੇ ਕਰਨਾ ਹੈ, ਗੁਰੂ ਦੀ ਮੱਤ ਦੇ ਦੁਆਰਾ ਕਰਨਾ ਹੈ। ਪਰ ਜੇ ਅਸੀਂ ਆਪਣੀ ਮੱਤ ਵਰਤਦੇ ਹਾਂ ਤਾਂ ਸਾਡਾ ਮਨ ਅੰਤਰਗਤ ਨਹੀਂ ਜਾਏਗਾ। ਸੋ ਆਓ, ਜਿੰਨਾ ਸਮਾਂ ਆਪਣੇ ਕੋਲ ਬਾਕੀ ਬਚਿਆ ਹੈ, ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ। ਕਿਉਂਕਿ ਜਦੋਂ ਸਾਡਾ ਅੰਤਮ ਸਮਾਂ ਆਉਣਾ ਹੈ, ਜੋ ਸਵਾਸਾ ਰੂਪੀ ਧਨ ਅਸੀਂ ਨਿਰਗੁਣ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਹੋਏਗਾ, ਅੱਗੇ ਜਾ ਕੇ ਇਹੋ ਹੀ ਸਾਡੇ ਕੰਮ ਆਉਣਾ ਹੈ। ਮਹਾਰਾਜ ਸਮਝਾਉਂਦੇ ਹਨ, ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਸਗਲੀ ਛਾਰ। ਸੋ ਬਿਨਾਂ ਭਜਨ ਤੋਂ ਜੋ ਵੀ ਅਸੀਂ ਸੰਸਾਰ 'ਚ ਕਰਮ ਕਰਦੇ ਹਾਂ, ਇਹ ਸਾਡੇ ਨਾਲ ਨਹੀਂ ਜਾਣਾ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਜੋ ਅਸੀਂ ਸਿਮਰਨ ਕੀਤਾ, ਜਿਸ ਸਵਾਸ 'ਤੇ ਸਾਨੂੰ ਵਿਚਾਰ ਨਹੀਂ ਆਇਆ, ਅਸੀਂ ਗੁਰੂ ਦੇ ਮੰਤਰ ਦੀ ਮੋਹਰ ਲਾਈ, ਉਹ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਗਿਆ, ਉਹ ਅਖੀਰ ਤੱਕ ਸਾਡੇ ਨਾਲ ਜਾਏਗਾ। ਸੋ ਆਓ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਆਪਾਂ ਜਿੰਨਾ ਸਮਾਂ ਬਾਕੀ ਹੈ ਬੋਲ ਕੇ ਅਭਿਆਸ ਕਰੀਏ ਜੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वा

ਹੌਲੀ ਹੌਲੀ ਸਹਿਜ ਹੁੰਦੇ ਜਾਈਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਹੋਰ ਸਹਿਜ ਦੇ ਵਿੱਚ ਆਪਣੀ ਆਵਾਜ਼ ਖੁਦ ਨੂੰ ਹੀ ਸੁਣੇ। ਮੁੱਖ ਬੰਦ ਕਰਕੇ ਜਦੋਂ ਸਵਾਸ ਅੰਦਰ ਜਾਏ ਵਾਹੇ ਮਹਿਸੂਸ ਕਰਨਾ ਹੈ, ਜਦੋਂ ਸਵਾਸ ਬਾਹਰ ਆਏ ਗੁਰੂ ਮਹਿਸੂਸ ਕਰਨਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਿਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ 'ਤੇ ਅਪਾਰ ਕਿਰਪਾ ਕੀਤੀ, ਆਪਾਂ ਨੂੰ ਆਪਣੀ ਪਵਿੱਤਰ ਗੋਦ ਵਿੱਚ ਬਿਠਾ ਕੇ ਆਪਣਾ ਨਾਮ ਛਪਾਇਆ। ਸੋ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਆਪ ਰੱਬ ਰੂਪ ਸੰਗਤ ਦਾ, ਜਿਸ ਨਾਲ ਬੈਠ ਕੇ ਸਿਮਰਨ ਅਭਿਆਸ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸੋ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਾਨੀ ਗੁਰਦੁਆਰਾ ਪ੍ਰਾ ਮਿਲਨੇ ਕਾ ਚਾਓ ਮੋਗਾ, ਅਤੇ ਉਹਨਾਂ ਵੱਲੋਂ ਵਰਸੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ, ਮੌਜੂਦਾ ਮੁਖੀ ਗੁਰਦੁਆਰਾ ਪ੍ਰਾ ਮਿਲਨੇ ਕਾ ਚਾਓ ਮੋਗਾ, ਐਸੇ ਗੁਰਮੁਖਾਂ ਦਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਮਹਾਰਾਜ ਸਮਝਾਉਂਦੇ ਹਨ ਸਾਧੂ ਮਾਰਗ ਦੱਸਿਆ ਜਪੀਐ ਗੁਰਮੰਤ। ਸੋ ਸਿਮਰਨ ਅਭਿਆਸ ਕਰਦਿਆਂ, ਸਤਿਗੁਰ ਦੇ ਬਚਨਾਂ ਦੀ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰ ਅਤੇ ਸਤਿਗੁਰ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ ਦੇਣਾ ਜੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹ।

ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਵੇ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ

ਆਖਾਂ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਉਤਭੁੱਖੈ ਖਾਏ ਚਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜਿਆਪ ਤੇਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ, ਰਾਗ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ, ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊੜੇ ਊੜ ਆਵੈ ਸਹਿ ਕੁਸਾ, ਤਿਸ ਪਾਛੈ ਵਚਰੇ ਸ਼ਰਿਆ, ਤਿਨ ਕਵਣ ਖੁਲਾਵੈ ਕਵਣ ਚੁਗਾਵੈ, ਮਨ ਮਹਿ ਸਿਮ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਨ ਹਰ

ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿੜਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੈ ਹੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰ ਹੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਹ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਹਿਨ ਆਨ ਵਧਾਈ ਦਈ ਧੰਨਿ ਧੰਨਿ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇਹੋ ਉਬਾਰੇ ਕਵਿਓ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਨੁਸਤ ਸਵੈ ਤੁਮ ਕਾਵ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ

ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੀ ਤਾਰੀਆ ਹੈ, ਚੁਨ ਚੁਨ ਸਤਰ ਹਮਾਰੀ ਮਾਰੀਆ ਹੈ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੋ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ। ਰਾਖ ਲੇ ਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਈ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂਠੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਇਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ

ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘੱਟ ਘੱਟ ਕੇ ਪਟ ਪਟ ਕੀ ਜਾਨੈ। ਜਬ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੀ ਅਪਾਰਾ। ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਵ ਨ ਪਾਵਤ ਬੇਦਾ। ਤਾ ਕਉ ਕਰ ਪਾਹਨੇ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁਧ ਹੈ ਦੇਤੀ, ਵਰਨਤ ਭਿੰਨ ਭਿੰਨ ਤੋਂ ਹੀ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਿਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤ ਜਕੀਨੀ, ਉਤਪੁਜ ਖਾਨ ਬਾਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ। ਆਵ ਰੱਛਾ ਮੇਰੀ ਤੁਮ ਕਰੋ, ਸਿੱਖਿਓ ਵਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕੋ ਮਲੇਸ਼ ਕਰੋ ਰਣਘਾਤਾ। ਜੇ ਅਸਤੁਇ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਿਵੈ ਸਕੈ ਨ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੀ ਤਾਹਿ ਉਬਾਰਾ। ਜਿਨ ਨਰ ਨਾਮ ਤਿਉਹਾਰੋ ਕਾਹਾ, ਦਾਰਿਦ ਦੁਸ਼ਟ ਦੋਖ ਤੇ ਰਾਹਾ। ਖੜਗ ਕੇਤ ਮੈਂ ਸਰਨ ਤਿਹਾਰੀ।

ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ।

ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਨਾ।

ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸਾਨ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹਾਂ ਦਿਸਦੀਆ ਇਹ ਵਡਿਆਈਆ ਕਹਿ ਨਾਨਕ ਸੁਣਹੁ ਸੰਤਹ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ

ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਦੀ ਨਹਿ ਜਾਈ, ਨਿਤ ਨਿਤ ਰਾਖਿਓ ਧਾਰੋ। ਤਮ

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹੋ ਗੁਰਸਬ ਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰੂ ਨਾਉ, ਸਤਿਗੁਰ ਸੇ ਧੀਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ, ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ। ਮਹੱਲਾ ਪੰਜਵਾਂ।

पितर वगति प्रणवत नानक हुकम पछाणे सुख होवै

ਹੁਕਮ ਪਛਾਣ ਸੁਖ ਹੋਵੇ।

ब्रह्म ज्ञानी की कीमत नाहे, ब्रह्म ज्ञानी कै सगल मन माहे।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੂ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾਲਤਾ ਕਰਨ, ਅੱਜ ਦਾ ਜੋ ਪਾਵਨ ਉਪਦੇਸ਼ ਲੜੀਵਾਰ ਕਥਾ ਦੇ ਰੂਪ ਦੇ ਵਿੱਚ ਬਖਸ਼ਿਸ਼ ਹੋਇਆ ਹੈ, ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 8 ਦੇ ਅਧੀਨ ਪਦਾ ਨੰਬਰ 7 ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਅੰਗ 273 ਪਰ ਸੁਸ਼ੋਭਿਤ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਦੇ ਗੁਣਾਂ ਨੂੰ ਇਸ ਪਾਵਨ ਸ਼ਬਦ ਰਾਹੀਂ ਸਾਡੇ ਸਨਮੁਖ ਰੱਖਿਆ। ਦਾਤਾਰ ਸਤਿਗੁਰੂ ਦੀ ਕਿਰਪਾਲਤਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁਖ ਬਖਸ਼ਿਸ਼ ਕਰਦੇ ਹਨ, ਆਰੰਭਤਾ ਹੈ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਵਰਤਾਉਂਦਿਆਂ ਹੋਇਆ ਨਿਰਣਾ ਕੀਤਾ ਕਿ ਬ੍ਰਹਮ ਦਾ ਗਿਆਨ ਰੱਖਣ ਵਾਲਾ ਜਿਹੜਾ ਆਪਣੇ ਨਿੱਜ ਵਿੱਚ, ਜਿਹੜਾ ਆਪਣੇ ਅੰਤਰ ਆਤਮੇ ਕਰਤੇ ਪੁਰਖ ਨੂੰ ਜਿਹੜਾ ਹੈ ਉਹ ਮਹਿਸੂਸ ਕਰ ਚੁੱਕਾ ਹੈ ਆਪਣੇ ਨਿੱਜ ਦੇ ਵਿੱਚ, ਉਸ ਕਰਤੇ ਪੁਰਖ ਦੇ ਅਹਿਸਾਸ ਨੂੰ ਮਾਣ ਚੁੱਕਾ ਹੈ, ਜੋ ਸਮੁੱਚੇ ਸੰਸਾਰ ਦੇ ਵਿੱਚ ਉਹਦੀ ਵਿਆਪਕਤਾ ਹੈ ਉਹਦਾ ਗਿਆਨੀ ਪਰ ਰੂਪ ਜਿਹੜਾ ਹੈ ਉਹਨੇ ਧਾਰਨ ਕਰ ਲਿਆ। ਇਸ ਗੱਲ ਦਾ ਅਹਿਸਾਸ ਪ੍ਰਗਟ ਕਰ ਲਿਆ ਕਿ ਉਹ ਜਰਰੇ ਜਰਰੇ ਦੇ ਵਿੱਚ ਉਹ ਅਕਾਲ ਪੁਰਖ ਆਪ ਬੈਠਾ ਹੈ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕੀ ਕੀਮਤ ਨਾਹੀਂ, ਉਸ ਬ੍ਰਹਮ ਦਾ ਗਿਆਨ ਰੱਖਣ ਵਾਲੇ ਦੀ ਕੀਮਤ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ, ਉਹਦੀ ਕਿਸੇ ਵੀ ਹੱਦ ਤੱਕ ਜਾ ਕੇ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ, ਉਹਦੀ ਕੀਮਤ ਬਾਰੇ ਆਖਿਆ ਨਹੀਂ ਜਾ ਸਕਦਾ, ਅਤੇ ਨਾ ਹੀ ਕਿਸੇ ਅੱਖਰ ਨਾਲ, ਨਾ ਕਿਸੇ ਕੀਮਤੀ ਵਸਤੂ ਨਾਲ, ਅਤੇ ਨਾ ਇਸ ਦੁਨੀਆ ਦੇ ਬੇਸ਼ੁਮਾਰ ਕਿਸੇ ਖਜ਼ਾਨੇ ਦੇ ਨਾਲ ਉਹਦੀ ਬਰਾਬਰਤਾ ਕੀਤੀ ਜਾ ਸਕਦੀ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕੀ ਕੀਮਤ ਨਾ ਹੀ, ਅਸਲ ਦੇ ਵਿੱਚ ਉਹਦੇ ਗੁਣ ਉਹਦੀ ਆਤਮਿਕ ਅਵਸਥਾ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ ਜਿਹਦੇ ਆਧਾਰ 'ਤੇ ਉਹਦੇ ਗੁਣਾਂ ਨੂੰ ਖਰੀਦਿਆ ਜਾ ਸਕਦਾ ਹੋ ਜਾਂ ਉਹਦੇ ਗੁਣਾਂ ਦਾ ਮੁੱਲ ਪਾਇਆ ਜਾ ਸਕਦਾ ਹੋ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਕਿਉਂ ਨਹੀਂ ਹੈ, ਉਹਦੀ ਕੀਮਤ ਦੀ ਅਦਾਇਗੀ ਕਿਉਂ ਨਹੀਂ ਕੀਤੀ ਜਾ ਸਕਦੀ। ਮਹਾਰਾਜ ਜੀ ਕਹਿਣਗੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ। ਬ੍ਰਹਮ ਗਿਆਨੀ ਦੇ ਅੰਦਰ ਸਮੁੱਚਾ ਬ੍ਰਹਿਮੰਡ ਜਿਹੜਾ ਹੈ ਉਹ ਮਨ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਹੈ।
ਸਮੁੱਚੀ ਕਾਇਨਾਤ ਉਹਦੇ ਮਨ ਵਿੱਚ ਹੈ। ਨਿਰੰਕਾਰ ਦਾ ਸਾਰਾ ਭੇਦ ਉਹਨੂੰ ਇਸ ਗੱਲ ਦਾ ਅਹਿਸਾਸ ਪ੍ਰਗਟ ਕਰਵਾ ਦਿੰਦਾ ਹੈ ਕਿ ਜੀਵਨ ਦੇ ਵਿੱਚ ਜੋ ਬ੍ਰਹਿਮੰਡ ਦੇ ਸੋਈ ਪਿੰਡੇ, ਜੋ ਕੁਝ ਬ੍ਰਹਿਮੰਡ ਦੇ ਵਿੱਚ ਵਿਆਪਕਤਾ ਹੈ, ਉਹ ਜੋ ਕੁਝ ਸਮੁੱਚਾ ਸੰਸਾਰ ਹੈ, ਉਹ ਨਿੱਜ ਵਿੱਚ ਵੀ ਬਿਲਕੁਲ ਉਸੇ ਤਰ੍ਹਾਂ ਦਾ। ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ, ਮਹਾਰਾਜ ਜੀ ਕਹਿੰਦੇ ਸਮੁੱਚਾ ਬ੍ਰਹਿਮੰਡ ਉਹਦੇ ਮਨ ਦੇ ਵਿੱਚ ਖੁੱਲ ਜਾਂਦਾ ਹੈ। ਇਹ ਸਾਰੀ ਦੀ ਸਾਰੀ ਵਿਆਪਕਤਾ ਅਸੀਂ ਜਿਹੜੀਆਂ ਕਿਤਾਬਾਂ ਦੇ ਵਿੱਚ ਜਾਂ ਅਸੀਂ ਵਿਦਵਤਾ ਭਰੇ ਗ੍ਰੰਥਾਂ ਵਿੱਚ ਪੜ੍ਹਦੇ ਹਾਂ, ਬ੍ਰਹਮ ਗਿਆਨੀ ਦੀ ਸੁਰਤ ਜਿਸ ਪਾਸੇ ਵੀ ਤੁਰ ਜਾਂਦੀ ਹੈ, ਉਸ ਪਾਸੇ ਦਾ ਸਾਰਾ ਗਿਆਨ ਉਹਦੇ ਵੱਲ ਖਿੱਚਿਆ ਤੁਰਿਆ ਆਉਂਦਾ, ਜਿਸ ਪਾਸੇ ਵੀ ਉਹ ਤੁਰਦਾ। ਜਿਹਨੇ ਬ੍ਰਹਮ ਨੂੰ ਆਪਣੇ ਜੀਵਨ ਦੇ ਵਿੱਚ ਅਹਿਸਾਸ ਰੂਪ ਦੇ ਵਿੱਚ ਧਾਰਨ ਕਰ ਲਿਆ, ਸਤਿਗੁਰੂ ਜੀ ਕਹਿੰਦੇ ਉਹ ਬ੍ਰਹਮ ਗਿਆਨੀ ਹੈ। ਕਿਸੇ ਇੱਕ ਪਰਗਣੇ ਦੇ ਵਿਅਕਤੀ ਦਾ ਨਾਮ ਬ੍ਰਹਮ ਗਿਆਨੀ ਨਹੀਂ ਹੈ। ਇਹ ਵੀ ਨਹੀਂ ਹੈ ਕਿ ਅੱਜ ਇੱਕ ਸੰਪਰਦਾ ਦਾ ਗੁਰਮੁਖੀ ਬ੍ਰਹਮ ਗਿਆਨੀ ਹੈ ਅਤੇ ਅਗਲਾ ਵੀ ਬ੍ਰਹਮ ਗਿਆਨੀ ਹੋਵੇਗਾ। ਇਹ ਗੱਲ ਨੂੰ ਕਿਤੇ ਵੀ ਲਿਖਤੀ ਰੂਪ ਦੇ ਵਿੱਚ ਵੀ ਜਿਹੜੀ ਉਹ ਮਾਨਤਾ ਨਹੀਂ ਹੈ। ਇਹ ਤਾਂ ਕਰਤੇ ਪੁਰਖ ਦੀ ਰਹਿਮਤ ਜਿਹਦੇ ਉੱਪਰ ਵਰਤ ਜਾਏ, ਉਹਦੀ ਮਰਜ਼ੀ ਹੋਵੇ ਤਾਂ ਕਿਸੇ ਝੌਂਪੜੀ ਵਾਲੇ ਦੇ ਕੋਲ ਜਾ ਕੇ ਵੀ ਆਪਣਾ ਮੁਜੱਸਮਾ ਜ਼ਾਹਰ ਕਰ ਦਿੰਦਾ, ਅਤੇ ਉਹਦੀ ਮਰਜ਼ੀ ਹੋਵੇ ਕੋਈ ਰਾਜ ਮਹਿਲਾਂ ਦੇ ਵਿੱਚ ਬੈਠੇ ਹੋਏ ਨੂੰ ਵੀ ਉਦਾਸੀ ਅਵਸਥਾ ਦੇ ਦਿੰਦਾ। ਮਹਾਰਾਜ ਜੀ ਕਹਿੰਦੇ ਇਹ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ, ਉਹਦੇ ਅੰਦਰ ਇਹ ਗੱਲ ਦਾ ਅਹਿਸਾਸ ਆ ਗਿਆ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਕੋ ਏਕ ਬ੍ਰਹਿਮੰਡ ਕੇ ਬਿਥਾਰ ਕੀ ਅਪਾਰ ਕਥਾ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀਐ, ਘੱਟ ਘੱਟ ਅੰਤਰ ਉਹ ਸਰਬ ਨਿਰੰਤਰ ਹੈ, ਸੂਖਮ ਅਸਥੂਲ ਮੂਲ ਕੈਸੇ ਪਹਿਚਾਨੀਐ, ਨਿਰਗੁਣ ਅਦ੍ਰਿਸ਼ਟ ਸ੍ਰਿਸ਼ਟ ਮੈਂ ਨਾਨਾ ਪ੍ਰਕਾਰ, ਅਲੱਖ ਲਖਿਓ ਨਾ ਜਾਏ ਕੈਸੇ ਉਰ ਆਨੀਐ। ਕਿਵੇਂ ਉਹਨੂੰ ਨਿੱਜ ਦੇ ਵਿੱਚ ਅਹਿਸਾਸ ਕਰ ਸਕੀਏ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਸੰਸਾਰ ਵਿੱਚ। ਪਰ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਦਾ ਅੰਦਰ ਇੰਨਾ ਕੁ ਸ਼ਿਖਰ ਦਾ ਹੈ ਕਿ ਉਹਦੇ ਮਨ ਵਿੱਚ ਹੀ ਸਾਰਾ ਕੁਝ ਖੁੱਲ੍ਹਦਾ ਪਿਆ, ਉਹਦੇ ਮਨ ਵਿੱਚ ਹੀ ਸਾਰਾ ਕੁਝ ਹੈ। ਅੰਤਰਜਮਤਾ ਦੇ ਸ਼ਿਖਰ ਦਾ ਉਹਦਾ ਹਿਰਦਾ ਹੈ। ਇੱਥੋਂ ਤੱਕ ਤੁਹਾਡੇ ਮਨ ਵਿੱਚ ਕੀ ਚੱਲਣਾ ਹੈ ਅਤੇ ਕੀ ਚੱਲ ਰਿਹਾ ਹੈ ਉਹਦੇ ਅੰਦਰ ਇਸ ਗੱਲ ਦਾ ਅਹਿਸਾਸ ਹੈ। ਉਹ ਵੇਖ ਰਿਹਾ ਹੈ ਤੁਹਾਡੇ ਅੰਦਰ ਦੀ ਬਿਰਤੀ ਕੀ ਹੈ। ਉਹ ਵੇਖ ਰਿਹਾ ਹੈ ਕਿ ਤੁਹਾਡੀ ਸੁਰਤ ਜਦੋਂ ਤੁਸੀਂ ਘਰ ਤੋਂ ਤੁਰ ਪਏ, ਅਸਲ ਦੇ ਵਿੱਚ ਤੁਹਾਡੀ ਸੁਰਤ ਉਹਨੂੰ ਟੈਲੀਪੈਥੀ ਇਸ ਢੰਗ ਨਾਲ ਅੱਜ ਸਾਇੰਸ ਨੇ ਕਹਿ ਦਿੱਤਾ, ਪਰ ਅਸਲ ਵਿੱਚ ਜਦੋਂ ਤੁਹਾਡੀ ਸੁਰਤ ਦਾ ਟਕਰਾਅ ਜਿਹੜਾ ਹੈ ਜਦੋਂ ਘਰੋਂ ਤੁਰਦਿਆਂ ਹੀ ਪ੍ਰਗਟ ਹੋ ਜਾਂਦਾ, ਅਤੇ ਇਹ ਵੀ ਨਿਰਣਾ ਉਸ ਆਤਮਿਕ ਅਵਸਥਾ ਦੇ ਸ਼ਿਖਰ ਵਾਲੇ ਦੇ ਹਿਰਦੇ ਵਿੱਚ ਹੁੰਦਾ ਵੀ ਅਸੀਂ ਆਏ ਕੀ ਲੈਣ ਵਾਸਤੇ, ਕਿਉਂ ਆਉਣਾ ਹੈ, ਕਿਸ ਵਾਸਤੇ ਪਹੁੰਚਣਾ ਹੈ। ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਕਿਸੇ ਚੋਲੇ ਦਾ ਨਾਮ ਨਹੀਂ ਰੱਖਿਆ ਹੈ। ਗੁਰਮੁਖ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਬ੍ਰਹਮ ਗਿਆਨੀ ਦੀ ਗੱਲ ਕਰੀਏ ਤੇ ਉਹ ਵਿਹਲਾ ਨਹੀਂ ਹੈ। ਉਹ ਖੇਤਾਂ ਵਿੱਚ ਕੰਮ ਕਰਕੇ ਪਸ਼ੂਆਂ ਦਾ ਦੁੱਧ ਆਦਿ ਚੋ ਕੇ ਆਈ ਹੋਈ ਸੰਗਤ ਦੇ ਜੋੜੇ ਝਾੜ ਕੇ ਫਿਰ ਬੈਠਦਾ ਹੈ ਤੇ ਸਤਿਗੁਰੂ ਸਾਹਿਬ ਮਹਾਰਾਜ ਉਹਨੂੰ ਬ੍ਰਹਮ ਗਿਆਨੀ ਦਾ ਖਿਤਾਬ ਦਿੰਦੇ। ਉਹ ਵਿਹਲਾ ਬੈਠ ਕੇ ਇਹ ਨਹੀਂ ਕਰ ਰਿਹਾ ਵੀ ਸਿਰਫ ਮੈਂ ਬਚਨ ਕਰਾਂਗਾ ਅਤੇ ਸਾਰਾ ਕੁਝ ਉਲਟ ਜਾਏਗਾ, ਪਲਟ ਜਾਏਗਾ। ਮਹਾਰਾਜ ਜੀ ਕਹਿੰਦੇ ਨਹੀਂ, ਅਸਲ ਵਿੱਚ ਬ੍ਰਹਮ ਗਿਆਨੀ ਦੇ ਗੁਣ ਜਿਹੜੇ ਨੇ ਜੇ ਸਰੀਰ ਵਿੱਚ ਪ੍ਰਗਟ ਹੋ ਗਏ, ਉਹਨੂੰ ਬ੍ਰਹਮ ਗਿਆਨੀ ਦਾ ਖਿਤਾਬ ਸਤਿਗੁਰੂ ਜੀ ਨੇ ਦਿੱਤਾ। ਬ੍ਰਹਮ ਗਿਆਨੀ ਦੀ ਪਦਵੀ ਕਿਸੇ ਖਾਸ ਜਗ੍ਹਾ ਤੋਂ ਪ੍ਰਾਪਤ ਨਹੀਂ ਹੁੰਦੀ, ਇਹ ਤਾਂ ਸੁਰਤ ਦੀ ਖੇਡ ਹੈ। ਅਤੇ ਇਸ ਸੁਰਤ ਦੀ ਖੇਡ 5 ਸਾਲਾਂ ਦੇ ਪ੍ਰਹਿਲਾਦ ਨੂੰ ਵੀ ਬ੍ਰਹਮ ਦਾ ਗਿਆਤਾ ਬਣਾ ਸਕਦੀ। ਇਹ ਸੁਰਤ ਦੀ ਖੇਡ ਵੀ 5 ਸਾਲਾਂ ਦਾ ਪ੍ਰਹਿਲਾਦ ਇੰਨੀ ਤਾਕਤ ਰੱਖਣ ਵਾਲਾ ਹੈ, ਉਹਦੇ ਅੰਦਰ ਬ੍ਰਹਮ ਦਾ ਗਿਆਨ ਜਿਸ ਵੇਲੇ ਪ੍ਰਗਟ ਹੁੰਦਾ, ਉਹਨੂੰ ਤਲਵਾਰ ਦੀ ਨੋਕ ਦੇ ਉੱਪਰ ਨੱਚ ਰਹੀ ਮੌਤ ਦਾ ਰੱਤੀ ਭਰ ਵੀ ਡਰ ਨਹੀਂ ਹੈ, ਉਹ ਇੱਕ ਨੂੰ ਜਪ ਰਿਹਾ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ, ਉਹਦੇ ਮਨ ਵਿੱਚ ਹੀ ਸਾਰੇ ਬ੍ਰਹਿਮੰਡ ਦਾ ਖਲਾਅ ਹੈ, ਸਾਰਾ ਕੁਝ ਉਹਦੇ ਅੰਦਰ ਜਿਹੜਾ ਹੈ ਉਹ ਟਿਕਿਆ ਹੋਇਆ। ਫਿਰ ਅੱਗੇ ਇਸ ਗੱਲ ਦਾ ਅਹਿਸਾਸ ਕਰੀਏ ਤੇ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਕੌਣ ਜਾਣੈ,
ਭੇਦ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਭੇਦ ਕੌਣ ਜਾਣਦਾ? ਉਹਦੇ ਅੰਦਰ ਨੂੰ ਥੋੜ੍ਹੀ ਜਾਣ ਸਕਦੇ ਹਾਂ ਕਿ ਉਹਦੇ ਅੰਦਰ ਕੀ ਬੈਠਾ ਹੈ, ਉਹ ਕੀ ਸੋਚ ਲੈ ਕੇ ਬੈਠਾ, ਉਹ ਕੀ ਵਿਚਾਰਧਾਰਾ ਲੈ ਕੇ ਬੈਠਾ। ਮਹਾਰਾਜ ਜੀ ਕਹਿੰਦੇ ਉਹਦੇ ਭੇਦ ਨੂੰ ਜਾਣਿਆ ਹੀ ਨਹੀਂ ਜਾ ਸਕਦਾ, ਉਹਦੇ ਅੰਦਰ ਬੜੀ ਵਿਸ਼ਾਲਤਾ ਹੈ। ਗੁਰਮੁਖੋ, ਚਾਰ ਦਿਨ ਬਾਣੀ ਪੜ੍ਹ ਲਈਏ ਨਾ ਟਿਕ ਕੇ, ਤੁਸੀਂ ਜਿਹੜੀ ਚੀਜ਼ ਸੁਰਤ ਦੇ ਵਿੱਚ ਸੋਚੋਗੇ ਤੁਹਾਡੇ ਸਾਹਮਣੇ ਆ ਜਾਏਗੀ। ਆਪਾਂ ਕਹਿੰਦੇ ਆ ਸੋਚਿਆ ਸੀ ਤੇ ਮਿਲ ਗਿਆ, ਚਾਰ ਦਿਨ ਬਾਣੀ ਪੜ੍ਹਿਆ ਤੇ ਜਿਹਦੇ ਅੰਦਰ ਸਾਰੀ ਉਮਰ ਬਾਣੀ ਦਾ ਅਭਿਆਸ ਰਿਹਾ ਹੋਵੇਗਾ, ਸਮੁੱਚਾ ਬ੍ਰਹਿਮੰਡ ਉਹਦੀ ਕਿੰਨੀ ਕੁ ਗੱਲ ਮੰਨਦਾ ਹੋਵੇ। ਸਾਰਾ ਸੰਸਾਰ ਐਵੇਂ ਤਾਂ ਨਹੀਂ, ਮਹਾਰਾਜ ਜੀ ਨੇ ਇਸ ਜੀਵਨ ਦੇ ਵਿੱਚ ਕਿਹਾ ਸੀ ਕਿ ਮੇਰੀ ਬੰਦੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੁੱਟੈ ਮੋਹੇ। ਮੈਂ ਨਹੀਂ ਛੱਡ ਸਕਦਾ, ਮੇਰੇ ਕੋਲ ਨਹੀਂ ਛੁਡਾਈ ਜਾ ਸਕਦੀ, ਮੇਰੀ ਬੰਨੀ ਭਗਤ ਛੁਡਾ ਸਕਦਾ, ਪਰ ਅਸਲ ਦੇ ਵਿੱਚ ਜੇ ਭਗਤ ਬੰਨ ਦੇ ਤਾਂ ਮੈਂ ਨਹੀਂ ਛੁਡਾ ਸਕਦਾ। ਇਸ ਗੱਲ ਦਾ ਅਹਿਸਾਸ ਜੀਵਨ ਵਿੱਚ ਕਰੀਏ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਕੌਣ ਜਾਣਦਾ ਹੈ ਅੰਦਰ ਦੇ ਭੇਦ ਨੂੰ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ, ਬ੍ਰਹਮ ਗਿਆਨੀ ਕੌਣ ਹੈ? ਕਸ਼ਮੀਰ ਦੀ ਧਰਤੀ ਤੇ ਸਤਿਗੁਰੂ ਦੀ ਟਿੱਕੇ ਮਾਤਾ ਭਾਗ ਭਰੀ ਦੇ ਕੋਲ ਗਏ, ਸ਼੍ਰੀਨਗਰ ਦਾ ਇਲਾਕਾ, ਸਤਿਗੁਰੂ ਜੀ ਨੇ ਸਾਰਾ ਪ੍ਰਚਾਰ ਕੀਤਾ। ਉੱਥੇ ਸ਼੍ਰੀਨਗਰ ਦੀ ਸੰਗਤ ਬੜੀ ਸ਼ਰਧਾ ਵਾਲੀ ਸੀ, ਕਸ਼ਮੀਰ ਦਾ ਇਲਾਕਾ ਬੜੀ ਭਾਵਨਾ ਕਰਕੇ ਜੁੜਿਆ ਹੋਇਆ ਸੀ। ਸਤਿਗੁਰੂ ਸਾਹਿਬ ਮਹਾਰਾਜ ਦਾ ਆਗਮਨ ਸੁਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਆ, ਉੱਥੋਂ ਦੇ ਸੰਗਤ ਦੇ ਮੁਖੀਆਂ ਨੇ ਪਤਾ ਕੀ ਕੀਤਾ ਵੀ ਇੱਕ ਖਾਸ ਕੀਮਤੀ ਸ਼ਹਿਦ ਉਸ ਵੇਲੇ ਕਸ਼ਮੀਰ ਦੀ ਧਰਤੀ ਤੇ ਵਰਤਿਆ ਜਾਂਦਾ ਸੀ, ਕਿ ਉਹ ਕਈ ਤਰ੍ਹਾਂ ਦੇ ਬੇਸ਼ਕੀਮਤੀ ਫੁੱਲ ਜਿਹੜੇ ਇੱਕ ਬਹਾਰ ਦੇ ਵਿੱਚ ਖਿੜਦੇ ਨੇ ਅਤੇ ਉਹਨਾਂ ਬਹਾਰ ਦੇ ਵਿੱਚ ਖਿੜੇ ਹੋਏ ਫੁੱਲਾਂ ਦਾ ਸ਼ਹਿਦ ਬੜਾ ਬੇਸ਼ਕੀਮਤੀ ਹੁੰਦਾ, ਅਤੇ ਉਹ ਜਿਹੜਾ ਸ਼ਹਿਦ ਹੈ ਨਾ, ਉਹਨਾਂ ਮੁਖੀਆਂ ਨੇ ਇੱਕ ਘੜਾ ਭਰ ਲਿਆ ਅਤੇ ਘੜਾ ਭਰ ਕੇ ਰੱਖ ਲਿਆ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕਰਨਾ, ਤਿਆਰੀ ਕਰ ਲਈ। ਜਦੋਂ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਵਾਸਤੇ ਆਉਣਾ ਸੀ, ਜਦੋਂ ਆਪਣੇ ਨਗਰ ਤੋਂ ਤੁਰੇ ਅਤੇ ਇੱਕ ਪੜਾਅ ਰਸਤੇ ਵਿੱਚ ਕੀਤਾ ਜਿੱਥੇ ਭਾਈ ਕੱਟੂ ਨਾਲ ਸੰਗਤ ਦਾ ਮਿਲਾਪ ਹੋਇਆ, ਭਾਈ ਕੱਟੂ ਵੀ ਸਤਿਗੁਰੂ ਦੇ ਦੀਦਾਰਾਂ ਵਾਸਤੇ ਜਾ ਰਹੇ। ਜਦੋਂ ਸੰਗਤ ਦਾ ਮਿਲਾਪ ਭਾਈ ਕੱਟੂ ਨਾਲ ਹੋਇਆ ਅਤੇ ਭਾਈ ਕੱਟੂ ਨੇ ਆਈ ਹੋਈ ਸੰਗਤ ਦੀ ਇੰਨੀ ਸੇਵਾ ਕੀਤੀ ਨਾ, ਉੱਥੇ ਦਿਨ ਰਾਤ ਜਿਵੇਂ ਕੀ ਕਰ ਦਿੱਤਾ, ਇੱਕ ਰੱਤੀ ਭਰ ਵੀ ਆਰਾਮ ਨਹੀਂ ਕੀਤਾ। ਜਦੋਂ ਦੀ ਸੰਗਤ ਆਈ ਸੀ, ਕਿਸੇ ਨੂੰ ਪਾਣੀ ਗਰਮ ਚਾਹੀਦਾ ਸੀ, ਜਿਹਨੂੰ ਪ੍ਰਸ਼ਾਦਾ ਚਾਹੀਦਾ ਸੀ, ਦੁੱਧ ਚਾਹੀਦਾ ਸੀ, ਜੋ ਕੁਝ ਚਾਹੀਦਾ ਸੀ ਨਾ, ਉਹ ਸਾਰਾ ਕੁਝ ਹੀ ਭਾਈ ਕੱਟੂ ਪ੍ਰਬੰਧ ਕਰਦੇ ਰਹੇ। ਸੰਗਤ ਬੜੀ ਪਿਆਰ ਵਾਲੀ ਸੀ ਵੀ ਬੜਾ ਸੇਵਾਦਾਰ, ਵੀ ਜਾਣਾ ਤਾਂ ਇਹਨੇ ਵੀ ਸਾਡੇ ਨਾਲ ਹੀ ਹੈ, ਪਰ ਇੰਨੀ ਭਾਵਨਾ, ਇੱਕ ਵੀ ਕਿਸੇ ਨਾਲ ਬਾਹਰੀ ਗੱਲ ਨਹੀਂ, ਮੁੱਖ ਵਿੱਚੋਂ ਬਾਣੀ ਪੜ੍ਹਦੇ ਰਹੇ ਅਤੇ ਬੜੇ ਸਾਦੇ ਜਿਹੇ ਵਸਤਰਾਂ ਵਾਲਾ ਸਰੀਰ, ਭਾਵ ਸਾਦੇ ਜਿਹੇ ਵਸਤਰ ਪਹਿਨੇ ਹੋਏ। ਜਿਉਂ ਥੋੜ੍ਹੀ ਜਿਹੀ ਰਾਤ ਹੋਈ, ਥੋੜ੍ਹੀ ਜਿਹੀ ਠੰਡ ਹੋਈ ਅਤੇ ਛਾਤੀ ਜਿਹੜੀ ਸੀ ਇੱਕਦਮ ਜਾਮ ਹੋ ਗਈ, ਦਮੇ ਦੇ ਮਰੀਜ਼ ਸਨ, ਖੰਘ ਆਉਣੀ ਸ਼ੁਰੂ ਹੋ ਗਈ, ਸਾਹ ਔਖਾ ਹੋ ਗਿਆ, ਇੱਕਦਮ ਲਗਾਤਾਰ ਕਿੰਨੀ ਖੰਘ ਆਈ ਜਾਏ ਅਤੇ ਸਾਹ ਨਾ ਆਵੇ, ਬੜੀ ਮੁਸ਼ਕਲ। ਦਵਾਈ ਦਾ ਕੋਈ ਪ੍ਰਬੰਧ ਨਹੀਂ ਸੀ ਉਸ ਵੇਲੇ, ਰਾਤ ਰਸਤੇ ਵਿੱਚ ਰੁਕੇ ਹੋਏ। ਜਦੋਂ ਖੰਘ ਆ ਰਹੀ ਸੀ ਨਾ, ਤਾਂ ਭਾਈ ਕੱਟੂ ਥੋੜ੍ਹਾ ਜਿਹਾ ਦੂਰ ਸੰਗਤ ਤੋਂ ਚਲੇ ਪਏ ਵੀ ਇਹਨਾਂ ਨੇ ਸੌਣਾ ਹੈ, ਕਿਤੇ ਕੋਈ ਤੰਗੀ ਨਾ ਆਵੇ। ਇੱਕ ਸਿੱਖ ਉੱਠ ਕੇ ਆਇਆ ਭਾਈ ਕੱਟੂ ਦੇ ਕੋਲ, ਕਹਿੰਦਾ ਭਾਈ ਕੱਟੂ ਤੂੰ ਤਕਲੀਫ ਵਿੱਚ ਹੈ, ਵੀ ਮੈਂ ਸੁਣਿਆ ਵੀ ਜੇ ਸ਼ਹਿਦ ਖਾ ਲਈਏ, ਸ਼ਹਿਦ ਖਾ ਲਈਏ ਤਾਂ ਉਹਦੇ ਨਾਲ ਜਿਹੜਾ ਹੈ ਤੁਹਾਡੀ ਇਹ ਖੰਘ ਵੀ ਰੁਕ ਜਾਏਗੀ, ਤੁਹਾਨੂੰ ਸਾਹ ਵੀ ਸੌਖਾ ਹੋ ਜਾਏਗਾ, ਅਤੇ ਸੇਵਾ ਤੁਸੀਂ ਬਹੁਤ ਕੀਤੀ ਹੈ, ਇਸ ਤਰ੍ਹਾਂ ਕਰੋ ਵੀ ਸ਼ਹਿਦ ਛਕ ਲਓ। ਕਹਿੰਦੇ ਮੇਰੇ ਤੋਂ ਸ਼ਹਿਦ ਕਿੱਥੇ ਆਇਆ, ਮੇਰੇ ਕੋਲ ਤਾਂ ਸ਼ਹਿਦ ਹੈ ਨਹੀਂ। ਉਹ ਕਹਿੰਦੇ ਨਹੀਂ, ਆ ਸੰਗਤ ਸਾਡੀ ਆਈ ਹੈ ਵੀ ਇਹਨਾਂ ਤੋਂ ਤੁਹਾਨੂੰ ਸ਼ਹਿਦ ਲੈ ਦਿੰਦੇ ਹਾਂ, ਉਹ ਮੁਖੀ ਗੁਰਸਿੱਖ ਬੈਠੇ ਆ ਅਤੇ ਉਹਨਾਂ ਤੋਂ ਸ਼ਹਿਦ ਮੰਗ ਲਓ।
ਭਾਈ ਕੱਟੂ ਨੇ ਬੜੇ ਪਿਆਰ ਨਾਲ ਜਾ ਕੇ ਆਵਾਜ਼ ਦੇ ਕੇ ਕਿਹਾ ਕਿ ਭਾਈ ਸਾਹਿਬ ਥੋੜ੍ਹਾ ਜਿਹਾ ਸ਼ਹਿਦ ਛਕਣਾ ਹੈ ਕਿ ਮੈਨੂੰ ਦਮੇ ਦਾ ਮੈਂ ਮਰੀਜ਼ ਹਾਂ, ਤਕਲੀਫ ਹੈ ਮੈਨੂੰ, ਸੰਗਤ ਜਿਹੜੀ ਹੈ ਉਹਨੂੰ ਕੋਈ ਤੰਗੀ ਨਾ ਆਏ ਤਾਂ ਮੈਨੂੰ ਥੋੜ੍ਹਾ ਜਿਹਾ ਸ਼ਹਿਦ ਦੇ ਦਿਓ। ਮੁਖੀ ਸਿੱਖ ਕਹਿੰਦਾ ਵੀ ਤੈਨੂੰ ਪਤਾ ਵੀ ਸ਼ਹਿਦ ਕਿਹਦੇ ਵਾਸਤੇ? ਕਹਿੰਦੇ ਜੀ ਨਹੀਂ। ਕਹਿੰਦੇ ਸ਼ਹਿਦ ਗੁਰੂ ਵਾਸਤੇ ਲੈ ਕੇ ਚੱਲੇ, ਜੇ ਗੁਰੂ ਨਹੀਂ ਚੱਖੇਗਾ ਪਹਿਲਾਂ ਤੈਨੂੰ ਕਿਵੇਂ ਚਖਾ ਦੇਈਏ? ਸਤਿਗੁਰੂ ਭੋਗ ਲਾਉਣਗੇ ਤਾਂ ਫਿਰ ਛਕਾਵਾਂਗੇ। ਬੰਦਗੀ ਕਰਨ ਵਾਲਾ ਸਿੱਖ ਹੈ। ਹੁਣ ਗੁਰੂ ਅਤੇ ਸਿੱਖ ਦੇ ਹਿਰਦੇ ਵਿੱਚ ਫਰਕ ਤਾਂ ਨਹੀਂ ਹੈ ਕੋਈ ਵੀ। ਜਦੋਂ ਬੰਦਗੀ ਦੇ ਨਾਲ ਸਮਰਪਿਤ ਹੋ ਗਿਆ ਫਿਰ ਗੁਰੂ ਸਿੱਖ ਵਿੱਚ ਬੈਠਾ ਅਤੇ ਸਿੱਖ ਗੁਰੂ ਵਿੱਚ ਬਿਲਕੁਲ ਸਮਰਪਿਤ ਹੋਇਆ। ਉਹ ਮੁਖੀ ਸਿੱਖ ਨੇ ਕਿਹਾ ਵੀ ਨਹੀਂ, ਸ਼ਹਿਦ ਨਹੀਂ ਦੇਣਾ। ਉਹਨੇ ਕਿਹਾ ਇੱਕ ਚਿਮਚਾ ਦੇ ਦਿਓ, ਮੇਰਾ ਸਾਹ ਸੌਖਾ ਹੋ ਜਾਏਗਾ। ਉਹਨਾਂ ਨੇ ਕਿਹਾ ਵੀ ਚਲੇ ਜਾਓ ਇੱਥੋਂ, ਨਹੀਂ ਦਿਆਂਗੇ। ਸੇਵਾ ਕੀ ਕਰ ਲਈ ਸਵੇਰ ਦੀ, ਅਤੇ ਤੁਸੀਂ ਤਾਂ ਹੁਣ ਮਾਲਕ ਬਣਨ ਨੂੰ ਬੈਠ ਗਏ। ਉਹ ਕਹਿੰਦੇ ਵੀ ਦੋ ਬੂੰਦਾਂ ਹੀ ਦੇ ਦਿਓ, ਮੈਂ ਔਖਾ ਹਾਂ। ਉਹਨਾਂ ਬਾਂਹ ਫੜ ਕੇ ਬਾਹਰ ਖੜ ਦਿੱਤਾ। ਕਹਿੰਦੇ ਜਿੰਨਾ ਚਿਰ ਗੁਰੂ ਨਹੀਂ ਚੱਖੇਗਾ ਉਹਨਾਂ ਚਿਰ ਨਹੀਂ ਮਿਲਣਾ। ਸਤ ਵਚਨ। ਥੋੜ੍ਹੀ ਦੂਰ ਜਾ ਕੇ ਆਰਾਮ ਕਰ ਲਿਆ। ਇਹਨੇ ਚਿਰ ਨੂੰ ਦਿਨ ਚੜ ਗਿਆ। ਸਤਿਗੁਰੂ ਸਾਹਿਬ ਵਾਲੇ ਪਾਸੇ ਪਿਆਨਾ ਕੀਤਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਟਿਕਾਣਾ ਸੀ। ਸੰਗਤ ਉੱਥੇ ਪਹੁੰਚ ਗਈ। ਜਿਹੜਾ ਮੁਖੀ ਸਿੱਖ ਸੀ ਉਹਨੂੰ ਗਲ 'ਚ ਹਜੂਰੀਆ ਬੜਾ ਸੋਹਣਾ ਹੈ, ਚੜ੍ਹਦੀ ਕਲਾ ਵਾਲਾ ਸਰੂਪ ਬਣਾਇਆ ਅਤੇ ਕੀਮਤੀ ਸ਼ਹਿਦ ਦਾ ਘੜਾ ਗੁਰੂ ਅੱਗੇ ਜਾ ਕੇ ਰੱਖ ਦਿੱਤਾ। ਮਹਾਰਾਜ ਜੀ ਸ਼ਹਿਦ ਬੜਾ ਕੀਮਤੀ, ਮਹਾਰਾਜ ਨੇ ਧਿਆਨ ਨਹੀਂ ਦਿੱਤਾ, ਰਖਾ ਲਿਆ, ਧਿਆਨ ਨਹੀਂ ਦਿੱਤਾ। ਸਾਰੀ ਸੰਗਤ ਨੇ ਭੇਟਾਵਾਂ ਦਿੱਤੀਆਂ, ਮਹਾਰਾਜ ਨੇ ਬੜੀਆਂ ਅਸੀਸਾਂ ਦਿੱਤੀਆਂ। ਇੰਨੇ ਚਿਰ ਨੂੰ ਫਿਰ ਉਹ ਜਿਹੜਾ ਹੁਣ ਉਹ ਲੈ ਕੇ ਆਇਆ ਸੀ, ਚਾਹੁੰਦਾ ਨਾ ਵੀ ਕੀਮਤ ਪਤਾ ਲੱਗੇ ਵੀ ਮਹਾਰਾਜ ਕੋਈ ਆਮ ਨਹੀਂ ਹੈ, ਸਤਿਗੁਰੂ ਸੱਚੇ ਪਾਤਸ਼ਾਹ ਇਹ ਸ਼ਹਿਦ ਲੈ ਤੁਹਾਡੇ ਵਾਸਤੇ। ਮਹਾਰਾਜ ਜੀ ਕਹਿੰਦੇ ਠੀਕ ਹੈ। ਜਦੋਂ ਵੇਖਿਆ ਵੀ ਮਹਾਰਾਜ ਨੇ ਥੋੜ੍ਹਾ ਧਿਆਨ ਨਹੀਂ ਦਿੱਤਾ, ਤੀਜੀ ਵਾਰੀ ਫਿਰ ਕਹਿੰਦੇ ਮਹਾਰਾਜ ਚੱਖ ਕੇ ਵੇਖੋ, ਬੜਾ ਬੇਸ਼ਕੀਮਤੀ, ਸਭ ਤੋਂ ਜਿਹੜਾ ਹੈ ਉਹ ਕੀਮਤੀ ਸ਼ਹਿਦ ਕਸ਼ਮੀਰ ਦਾ ਮੰਨਿਆ ਜਾਂਦਾ ਇਸ ਵੇਲੇ, ਅਤੇ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ। ਸਤਿਗੁਰੂ ਛਕੋ। ਮਹਾਰਾਜ ਹੱਸ ਕੇ ਕਹਿਣਗੇ ਭਾਈ ਸਿੱਖਾ ਜਦੋਂ ਮੰਗਿਆ ਸੀ ਉਦੋਂ ਤਾਂ ਛਕਿਆ ਨਹੀਂ, ਹੁਣ ਕੀੜਿਆਂ ਵਾਲਾ ਛਕਾਏਗਾ? ਹੁਣ ਕਿਰਮ ਪੈ ਗਿਆ ਨੇ ਵਿੱਚ, ਕੀੜਿਆਂ ਵਾਲਾ ਛਕਾਏਗਾ? ਹੱਥ ਜੋੜ ਕੇ ਕਹਿੰਦਾ ਮਹਾਰਾਜ ਭੁੱਲਾਂ ਦੀ ਖਿਮਾ, ਪਰ ਮੈਨੂੰ ਨਹੀਂ ਪਤਾ ਤੁਸੀਂ ਕਦੋਂ ਮੰਗਿਆ ਸੀ, ਪਰ ਸ਼ਹਿਦ ਵਿੱਚ 10 ਸਾਲ ਵੀ ਸ਼ਹਿਦ ਪਿਆ ਰਹੇ ਅਤੇ ਇਹਦੇ ਵਿੱਚ ਕਿਰਮ ਨਹੀਂ ਪੈਂਦੇ ਹੁੰਦੇ। ਸਤਿਗੁਰੂ ਸਾਹਿਬ, ਪਰ ਮੈਨੂੰ ਨਹੀਂ ਪਤਾ ਤੁਸੀਂ ਕਦੋਂ ਮੰਗਿਆ ਸੀ। ਮਹਾਰਾਜ ਜੀ ਕਹਿਣਗੇ ਭਾਈ ਕੱਟੂ ਦੇ ਰੂਪ ਦੇ ਵਿੱਚ ਸਾਰੀ ਰਾਤ ਤੇਰੇ ਤੋਂ ਸ਼ਹਿਦ ਮੰਗਦੇ ਰਹੇ ਹਾਂ, ਤੂੰ ਇੱਕ ਬੂੰਦ ਨਹੀਂ ਦਿੱਤੀ, ਇਹ ਘੜਾ ਵੀ ਸਾਡਾ ਕਿਸੇ ਕੰਮ ਦਾ ਨਹੀਂ, ਇਹਨੂੰ ਲੈ ਜਾਓ, ਇਹ ਕਿਰਮਾ ਵਾਲਾ ਸ਼ਹਿਦ ਅਸੀਂ ਕਿਵੇਂ ਖਾਵਾਂਗੇ। ਜਦੋਂ ਘੜੇ ਤੋਂ ਢੱਕਣ ਚੁੱਕ ਕੇ ਵੇਖਿਆ ਤਾਂ ਵਾਕਈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਰਮ ਚੱਲ ਰਹੇ ਹੋ। ਸਮਝ ਲੱਗ ਗਈ ਸਾਰਾ ਕੁਝ। ਭਾਈ ਕੱਟੂ ਵਾਲੇ ਪਾਸੇ ਵੇਖਿਆ ਉਸ ਸਿੱਖ ਨੇ, ਦਿਲੋਂ ਹੀ ਅੰਦਰੋਂ ਮਾਫ਼ੀ ਮੰਗ ਲਈ, ਭਾਈ ਸਿੱਖਾ ਮੈਂ ਤੇਰੇ ਬਾਹਰੀ ਸਾਦੇ ਬਾਣੀ ਨੂੰ ਗਰੀਬ ਜਾਣ ਲਿਆ, ਤੇਰਾ ਅੰਦਰ ਤਾਂ ਬਹੁਤ ਅਮੀਰ ਸੀ, ਤੇਰਾ ਅੰਦਰ ਬਹੁਤ ਭਿੱਜਾ ਹੋਇਆ ਸੀ, ਤੇਰੀ ਗੁਰੂ ਨਾਲ ਸਿੱਧੀ ਸਾਂਝ ਸੀ। ਸਤਿਗੁਰੂ ਸਾਹਿਬ ਮਹਾਰਾਜ ਹੁਣ ਕਿਰਪਾ ਕਰੋ, ਭੁੱਲ ਹੋ ਗਈ, ਕਰੀਏ ਕੀ? ਮਹਾਰਾਜ ਕਹਿਣਗੇ ਭਾਈ ਕੱਟੂ ਨੂੰ ਛਕਾ ਦਿਓ, ਸਾਡੇ ਛਕਣ ਜੋਗਾ ਉਹਦਾ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਵੀ ਸਭ ਤੋਂ ਪਹਿਲਾਂ ਸ਼ਹਿਦ ਭਾਈ ਕੱਟੂ ਨੂੰ ਛਕਾਇਆ ਗਿਆ, ਉਹੀ ਸ਼ਹਿਦ ਜਦੋਂ ਭਾਈ ਕੱਟੂ ਦੇ ਮੁੱਖ ਨਾਲ ਲੱਗਾ ਅਤੇ ਖਾਣ ਯੋਗ ਹੋਇਆ ਅਤੇ ਸੰਗਤ ਦੇ ਵਿੱਚ ਵਰਤਾਇਆ। ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਕਿਹਾ ਸੀ, ਸਿੱਖੋ ਜਿੱਦਣ ਤੁਹਾਡੀ ਦਿੱਤੀ ਵਸਤ ਕਿਸੇ ਰੱਬ ਦੀ ਬੰਦਗੀ ਜਾਂ ਲੋੜਵੰਦ ਤੱਕ ਪਹੁੰਚ ਗਈ, ਸਮਝ ਲੈਣਾ ਵੀ ਗੁਰੂ ਤੱਕ ਪਹਿਲਾਂ ਪਹੁੰਚ ਗਈ, ਗੁਰੂ ਤੱਕ ਵਸਤੂ ਪਹਿਲਾਂ ਪਹੁੰਚ ਗਈ। ਜਿੱਦਣ ਤੁਹਾਡਾ ਅਹਿਸਾਸ ਇਹ ਹੋਇਆ ਵੀ ਅਸੀਂ ਲੋੜਵੰਦ ਵਾਸਤੇ 1 ਰੁਪਈਆ ਵੀ ਕਿਸੇ ਨੂੰ ਭੇਟਾ ਕੀਤਾ ਹੈ, ਤਾਂ ਉਹ 1 ਰੁਪਈਏ ਦੀ ਕੀਮਤ ਗੁਰੂ ਦੇ ਦਰ 'ਤੇ ਕਰੋੜਾਂ ਅਤੇ ਅਰਬਾਂ ਦੇ ਬਰਾਬਰ ਹੋ ਜਾਂਦੀ ਹੈ। ਪਰ ਜਿੱਦਣ ਅਸੀਂ ਭਰੇ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਾਂ, ਉੱਦਣ ਮਿਲਦਾ ਕੱਖ ਨਹੀਂ, ਭਾਵੇਂ 1 ਲੱਖ ਰੁਪਈਆ ਭੇਟਾ ਕਰ। ਲੋੜਵੰਦ ਤੱਕ ਪਹੁੰਚਿਆ 1 ਰੁਪਈਆ ਸਾਡੀਆਂ ਕੁੱਲਾਂ ਦਾ ਭਲਾ ਕਰਕੇ ਚਲੇ ਜਾਂਦਾ ਹੈ, ਅਤੇ ਕਿਸੇ ਲਾਲਚੀ ਦੇ ਅੱਗੇ ਕਰੋੜਾਂ ਰੁਪਈਆਂ ਦੀਆਂ ਬਿਲਡਿੰਗਾਂ ਖੜੀਆਂ ਕਰ ਦਿਓ, ਕਿਸੇ ਪੱਲੇ ਨਹੀਂ, ਨਾ ਤੁਹਾਡਾ ਪਾਰ ਉਤਾਰਾ ਅਤੇ ਨਾ ਉਹਦਾ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਅਵਸਥਾ ਬੜੀ ਸ਼ਿਖਰ ਦੀ ਹੈ ਗੁਰਮੁਖੋ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਜਾਣ ਸਕਦਾ ਕੋਈ ਅੰਦਰ ਕੀ ਹੈ ਬ੍ਰਹਮ ਦਾ, ਬ੍ਰਹਮ ਗਿਆਨੀ ਦੇ ਅੰਦਰ ਕੀ ਬੈਠਾ ਹੈ? ਸਾਈ ਮੀਆਂ ਮੀਰ ਐਵੇਂ ਤਾਂ ਨਹੀਂ ਕਹਿੰਦੇ ਸੀ ਸਤਿਗੁਰੂ ਸਾਹਿਬ ਨੂੰ, ਮਹਾਰਾਜ
ਵੀ ਇੱਕ ਕਿਰਪਾ ਤਾਂ ਕਰੋ ਨਾ, ਇੱਕ ਬਚਨ ਕਰੋ। ਮੈਂ ਜਾਣਾ ਅਤੇ ਲਾਹੌਰ ਜਾਣੇ, ਤੁਹਾਨੂੰ ਤੱਤੀ ਤਵੀ 'ਤੇ ਬਿਠਾਉਣ ਵਾਲਿਆਂ ਦਾ ਪਤਾ ਦੱਸ ਦਿਆਂਗਾ ਮਹਾਰਾਜ, ਵੀ ਇਹ ਜਾਂਦੇ ਕਿਹੜੇ ਪਾ। ਮਹਾਰਾਜ ਜੀ ਕਹਿੰਦੇ ਸਾਈਂ ਜੀ, ਇਸ ਗੱਲ ਦਾ ਨਿਰਣਾ ਜੀਵਨ ਦੇ ਵਿੱਚ ਕਰ ਲਓ। ਸਾਈਂ ਜੀ ਕਿਆ ਛੋਡੋ ਬਿਰਤੀ ਚਾਮ ਸੇ, ਕਿਆ ਹੁਆ ਤਨ ਜਲ ਰਿਹਾ ਹੈ, ਹਮ ਸੀਤਲ ਹੈ ਹਰੀ ਨਾਮ, ਸ਼ਾਂਤ ਹੋ ਜਾਓ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਹੋ ਸਦਾ ਆਦੇਸ਼। ਕਹਿੰਦੇ ਨੇ ਬ੍ਰਹਮ ਗਿਆਨੀ ਤੂੰ ਤੇ ਸਦਾ ਹੀ ਸਦੀਵੀ ਆਦੇਸ਼ ਨਮਸਕਾਰ ਕਰਨੀ ਚਾਹੀਦੀ, ਉਹਦੇ ਅੱਗੇ ਸਦਾ ਨਮਸਕਾਰ ਹੈ, ਉਹਦੇ ਅੱਗੇ ਸਦਾ ਸਮਰਪਣ ਹੈ, ਉਹਦੇ ਅੱਗੇ ਸਦੀਵੀ ਸੁਰਤ ਜਿਹੜੀ ਹੈ ਉਹ ਝੁਕਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਉਪਦੇਸ਼ ਦੇ ਕੇ ਸਾਨੂੰ ਸਮਝਾਇਆ ਕਿ ਬ੍ਰਹਮ ਗਿਆਨੀ ਕਹੋ ਸਦਾ ਆਦੇਸ਼। ਬ੍ਰਹਮ ਗਿਆਨੀ ਜਿਹੜੀ ਰੂਹ ਹੈ ਨਾ, ਉਹ ਤਾਂ ਨਮਸਕਾਰ ਕਰਨ ਯੋਗ ਹੈ ਗੁਰਮੁਖੋ, ਉਹ ਤਾਂ ਲਾਗੋਂ ਦੀ ਲੰਘ ਜਾਏ ਅਤੇ ਬੰਦੇ ਨੂੰ ਭੁੱਲੀ ਹੋਈ ਬਾਣੀ ਚੇਤੇ ਆ ਜਾਂਦੀ, ਅਤੇ ਕਿਸੇ ਨਾਮ ਨਾਮ ਰੂਪ ਭਾਵ ਕਿ ਨਾਮ 'ਤੇ ਲਿਖਿਆ ਹੋਇਆ ਕਿ ਫਲਾਣਾ ਮਹਾਂਪੁਰਖ ਉਹਨਾਂ ਦਾ ਸਥਾਨ, ਅਤੇ ਉੱਥੇ ਕੋ ਕੁਕਰਮ ਹੋ ਜਾਏ, ਮਾੜਾ ਕਰਮ ਹੋ ਜਾਏ, ਅਤੇ ਇਸ ਗੱਲ ਦਾ ਅਹਿਸਾਸ ਸਮਝ ਲੈਣਾ ਚਾਹੀਦਾ ਵੀ ਨਹੀਂ ਉਹ ਸੱਤਿਆ ਨਹੀਂ ਹੈ ਉੱਥੇ। ਬ੍ਰਹਮ ਗਿਆਨੀ ਸਾਧੂ ਪੁਰਖ ਦਾ ਅਤੇ ਇੰਨਾ ਵੱਡਾ ਜਿਹੜਾ ਹੈ ਉਹ ਅੰਦਰ ਹੈ, ਉਹ ਤੁਹਾਡੇ ਲਾਗੋਂ ਦੀ ਲੰਘ ਜਾਏ ਅਤੇ ਤੁਹਾਨੂੰ ਭੁੱਲਿਆ ਹੋਇਆ ਰੱਬ ਚੇਤੇ ਆ ਜਾਂਦਾ, ਅਤੇ ਜਿੱਥੇ ਉਹ ਬੈਠਾ ਹੋਵੇ ਅਤੇ ਉੱਥੇ ਕੁਕਰਮ ਕਿਵੇਂ ਹੋ ਜਾਏਗਾ। ਇਸ ਗੱਲ ਦਾ ਅਹਿਸਾਸ ਜੀਵਨ ਦੇ ਵਿੱਚ ਜਿਹੜਾ ਹੈ ਉਹ ਕਰ ਲੈਣਾ ਚਾਹੀਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਜੀਵਨ ਦੀ ਅਵਸਥਾ ਇਹ ਹੈ ਕਿ ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਨਮਸਕਾਰ ਹੈ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਿਰ। ਮਹਾਰਾਜ ਜੀ ਕਹਿੰਦੇ ਅੱਧਾ ਅੱਖਰ ਵੀ ਬ੍ਰਹਮ ਗਿਆਨੀ ਦਾ ਨਹੀਂ ਵਿਚਾਰਿਆ ਜਾ ਸਕਦਾ, ਅੱਧਾ ਅੱਖਰ ਵੀ ਨਹੀਂ ਕਿਹਾ ਜਾ ਸਕਦਾ, ਮੰਨੇ ਕੀ ਗੱਤ ਕਹੀ ਨਾ ਜਾਏ। ਜੇ ਕੋ ਕਹੈ ਪਿੱਛੇ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਖਰਨ ਵਿਚਾਰ। ਮਹਾਰਾਜ ਜੀ ਕਹਿਣਗੇ ਜਿਨ੍ਹਾਂ ਨੇ ਮੰਨ ਲਿਆ ਹੈ, ਇਹ ਵੀ ਬੜਾ ਭੇਦ ਹੈ। ਜਪਜੀ ਸਾਹਿਬ ਪੜ੍ਹੋਗੇ ਪਹਿਲੀ ਪੌੜੀ ਮੰਨੇ ਹੈ, ਮੰਮੇ ਨੂੰ ਟਿੱਪੀ ਅਤੇ ਨੰਨੇ ਨੂੰ ਇੱਕ ਲਾਮ ਮੰਨੇ, ਬਾਕੀ ਦੀਆਂ ਤਿੰਨ ਪੌੜੀਆਂ ਨੇ ਮੰਨੈ। ਪਹਿਲੀ ਦਾ ਅਰਥ ਕਿ ਜਿਨ੍ਹਾਂ ਨੇ ਮੰਨ ਲਿਆ ਹੈ, ਅਤੇ ਅਗਲੀਆਂ ਤਿੰਨ ਪੌੜੀਆਂ ਕਿ ਮਨ ਲੈਣ ਨਾਲ ਕੀ ਹੋਏਗਾ। ਮਹਾਰਾਜ ਜੀ ਕਹਿੰਦੇ ਨਹੀਂ ਆਖੀ ਜਾ ਸਕਦੀ ਮੰਨਣ ਵਾਲਿਆਂ ਦੀ ਗੱਤ, ਬੰਦਗੀ ਵਾਲਿਆਂ ਦੀ ਗੱਤ ਨੂੰ ਨਹੀਂ ਬਿਆਨ ਕੀਤਾ ਜਾ ਸਕਦਾ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਮਹਾਰਾਜ ਜੀ ਕਹਿੰਦੇ ਉਹ ਤਾਂ ਸਾਰਿਆਂ ਦਾ ਮਾਲਕ ਹੈ, ਉਹ ਸਾਰਿਆਂ ਦਾ ਮਾਲਕ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਜਿਹੜਾ ਹੈ ਉਹ ਜੀਵਨ ਦੇ ਵਿੱਚ ਇਹ ਅਵਸਥਾ ਦਾ ਧਾਰਨੀ ਹੈ ਕਿ ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਸਾਰੇ ਸੰਸਾਰ ਦਾ ਉਹ ਮਾਲਕ ਹੈ, ਸਾਰਿਆਂ ਦਾ ਠਾਕੁਰ ਆਪ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ, ਉਹਦੀ ਮਿੱਤ ਮਿਣਤੀ, ਉਹਦੇ ਅੰਤ ਬਾਰੇ, ਉਹਦੇ ਭੇਦ ਬਾਰੇ ਰੱਤੀ ਭਰ ਵੀ ਮਹਾਰਾਜ ਜੀ ਕਹਿੰਦੇ ਉਹਦੇ ਭੇਦ ਨੂੰ ਕੌਣ ਦੱਸ ਸਕਦਾ, ਉਹਦੇ ਅੰਦਰ ਦੀ ਮਿੱਤ ਨੂੰ ਕਿਵੇਂ ਵਿਖਿਆਨ ਕਰੋਗੇ, ਨਹੀਂ ਵਿਖਿਆਨ ਕੀਤਾ ਜਾ ਸਕਦਾ। ਕਿਸੇ ਫੀਤੇ ਨਾਲ ਮਿਲ ਲਓਗੇ, ਜਾਂ ਕਿਸੇ ਕੈਮਰੇ ਨਾਲ ਤਸਵੀਰ ਖਿੱਚੋਗੇ, ਜਾਂ ਕਿਸੇ ਗ੍ਰੰਥ ਨਾਲ ਤਸ਼ਬੀਹ ਦੇ ਕੇ ਕਹੋਗੇ ਕਿ ਆਹ ਬਸ ਆਹ ਲਾਸਟ ਬ੍ਰਹਮ ਗਿਆਨੀ ਇੱਥੋਂ ਤੱਕ ਹੀ ਹੈ। ਮਹਾਰਾਜ ਜੀ ਕਹਿੰਦੇ ਨਹੀਂ, ਇਹ ਤਾਂ ਕਰਤੇ ਪੁਰਖ ਦੇ ਦਰ ਦੀ ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਖੇਡ ਹੈ ਕਿ ਬੰਦਗੀ ਕਰਨ ਵਾਲਿਆਂ ਦੇ ਵਿੱਚੋਂ ਜਪਣ ਵਾਲਾ ਜਿਹੜਾ ਹੈ ਨਾ, ਉਹਦਾ ਸੁਭਾਅ ਪਤਾ ਕੀ ਹੈ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਮਹਾਰਾਜ ਜੀ ਕਹਿੰਦੇ ਉਹਦੇ ਅੰਦਰ ਅਭਿਆਸ ਹੈ, ਮੰਤਰੰਗ ਰਾਮ ਰਾਮ ਨਾਮੰਗ, ਉਹਦੇ ਅੰਦਰ ਮੰਤਰ ਬਣਿਆ ਰਹਿੰਦਾ ਹੈ ਕਰਤੇ ਪੁਰਖ ਦਾ। ਧਿਆਨੰਗ ਸਰਬੱਤਰ ਪੂਰਨ ਹੈ, ਉਹਦਾ ਧਿਆਨ ਕੇਵਲ ਸਰਬੱਤਰ ਪੂਰਨ ਦੇ ਵਿੱਚ ਹੈ, ਕਰਤੇ ਪੁਰਖ ਦੇ ਵਿੱਚ, ਬਾਹਰ ਤੇ ਦੌੜਦਾ ਹੀ ਨਹੀਂ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਅਹਿਸਾਸ ਸਾਡੇ ਜੀਵਨ ਦੇ ਵਿੱਚ ਕੀਤਾ ਹੈ ਕਿ ਜਿਹੜਾ ਕਰਤੇ ਪੁਰਖ ਦੀ ਬੰਦਗੀ ਕਰਨ ਵਾਲਾ ਹੈ, ਉਹਦੇ ਗੁਣ ਇਹ ਹਨ ਕਿ ਜਿੱਥੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਗੈ, ਲੋਭ ਮੋਹ ਅਭਿਮਾਨਾ
ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨ। ਉੱਤੇ ਮਾਨ ਅਪਮਾਨ ਤੋਂ ਵੱਖਰਾ ਹੈ, ਸੱਖਣਾ ਰਹਿੰਦਾ। ਇਸ ਜੀਵਨ ਦਾ ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਿਰਣਾ ਕੀਤਾ ਕਿ ਬ੍ਰਹਮ ਗਿਆਨੀ ਕਿ ਮਿੱਤ ਕੌਣ ਵਿਖਾਨਾ, ਕੌਣ ਉਹਦੀ ਗੱਤ ਨੂੰ ਬਿਆਨ ਕਰ ਸਕਦਾ, ਵਖਿਆਨ ਕਰ ਸਕਦਾ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਗੱਲ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ, ਹੋਰ ਨਹੀਂ ਜਾਣ ਸਕਦਾ। ਇੱਕ ਛੋਟੀ ਜਿਹੀ ਉਦਾਹਰਣ ਮੈਂ ਪਿਛਲੇ ਦਿਨ ਦਿੱਤੀ ਸੀ ਕਿ ਅਸਲ ਦੇ ਵਿੱਚ ਵਿਰ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਬ੍ਰਹਮ ਦੀ ਅਵਸਥਾ ਵਾਲਾ ਜਿਹੜਾ ਵਿਅਕਤੀ, ਉਹਦੇ ਪਰ ਥਾ ਇੱਕ ਛੋਟੀ ਜਿਹੀ ਉਦਾਹਰਣ ਵੀ ਭੇਦ ਕੌਣ ਜਾਣ ਸਕਦਾ। ਇੱਕ ਜੀਵਨ ਦੇ ਵਿੱਚ ਘਟਨਾ ਪੜ੍ਹਨ ਦਾ ਸਮਾਂ ਸੁਭਾਗ ਬਹੁਤ ਵਾਰ ਆਪ ਜੀ ਨੇ ਸ਼ਾਇਦ ਸੁਣੀ ਵੀ ਹੋਵੇ। ਇੱਕ ਨਗਰ ਦੇ ਵਿੱਚ ਇੱਕ ਆਮ ਪਰਿਵਾਰ ਦਾ ਖੇਤ ਹੈ, ਉੱਥੇ ਇੱਕ ਰੱਬ ਦੀ ਬੰਦਗੀ ਕਰਨ ਵਾਲੇ ਨੂੰ ਇੱਕ ਨੌਜਵਾਨ ਨੇ ਛੰਨ ਪਾ ਕੇ ਦੇ ਦਿੱਤੀ। ਕਹਿੰਦਾ ਵੀ ਬਜ਼ੁਰਗੋ ਇੱਥੇ ਰਿਹਾ ਕਰੋ, ਦੌੜ ਭੱਜ ਨਾ ਕਰੋ, ਇੱਥੇ ਰਹੋ, ਨਾਲੇ ਮੇਰੇ ਖੇਤ ਦੀ ਰਾਗੀ ਨਾਲ ਤੁਸੀਂ ਬੰਦਗੀ ਕਰ ਲਿਆ ਕਰੋ। ਕਹਿੰਦੇ ਜੀ ਠੀਕ ਹੈ, ਬੰਦਗੀ ਕਰਨ ਦਾ ਤੁਹਾਡਾ ਨੇਮ ਹੈ ਨਾ, ਤੁਸੀਂ ਇੱਥੇ ਪ੍ਰਸ਼ਾਦਾ ਪਾਣੀ ਮੈਂ ਤੁਹਾਨੂੰ ਖੁਦ ਦੇ ਕੇ ਜਾਇਆ ਕਰਾਂਗਾ। ਉਹਨਾਂ ਕਿਹਾ ਪੁੱਤਰਾ ਠੀਕ ਹੈ, ਵਾਹ ਵਾਹ ਸਮਾਂ ਹੋ ਗਿਆ। ਉਹ ਹੁਣ ਉਸ ਸਾਧੂ ਦੇ ਨਾਲ ਇੰਨਾ ਕੁ ਘੁਲ ਮਿਲ ਗਿਆ ਵੀ ਹੁਣ ਉਹਦੀ ਗੱਲ ਦਾ ਅਸਰ ਵੀ ਘਟਣ ਲੱਗ ਪਿਆ, ਵੀ ਉਹਦੇ ਨਾਲ ਇਸ ਢੰਗ ਨਾਲ ਵਿਚਰਨ ਲੱਗ ਪਿਆ ਵੀ ਹਰ ਗੱਲ ਮਜ਼ਾਕ 'ਚ ਲੈਣੀ। ਉਸ ਨੌਜਵਾਨ ਨੇ ਹਰੇਕ ਗੱਲ ਮਜ਼ਾਕ 'ਚ ਲੈਣੀ ਅਤੇ ਉਸ ਸਾਧੂ ਨੇ ਕਹਿਣਾ ਪੁੱਤਰਾ ਮੈਂ ਤੈਨੂੰ ਕੁਝ ਸਮਝਾਉਣਾ ਚਾਹੁੰਦਾ, ਸਮਝ ਨਹੀਂ ਸਮਝਿਆ, ਮਜ਼ਾਕ ਵਿੱਚ ਲੈ ਜਾਣਾ। ਉਹਨੇ ਕਿਹਾ ਤੂੰ ਮੇਰੀ ਸੇਵਾ ਕਰਦਾ, ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ, ਤੇਰੇ ਕੰਮ ਆਏ। ਉਹਨੇ ਕਿਹਾ ਕੋਈ ਨਹੀਂ, ਇਹ ਗੱਲ ਫਿਰ ਕਰ ਲਾਂਗੇ। ਇੱਕ ਦਿਨ ਉਹ ਨੌਜਵਾਨ ਕਹਿੰਦਾ ਵੀ ਬਜ਼ੁਰਗੋ ਮੈਂ ਵੱਸ ਦੀ ਵਿੱਚ ਚੱਲਿਆ, ਵੱਸ ਦੀ ਸਮਝਦੇ ਹੋ ਸ਼ਹਿਰ, ਮੈਂ ਵੱਸ ਦੀ ਵਿੱਚ ਚੱਲਿਆ ਅਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਦੋ ਤਿੰਨ ਦਿਨ ਜਿਹੜਾ 2 ਦਿਨ ਪ੍ਰਸ਼ਾਦਾ ਪਾਣੀ ਮੇਰੇ ਪਰਿਵਾਰ ਦੇ ਜੀ ਤੁਹਾਨੂੰ ਦੇ ਦਿਆ ਕਰਨਗੇ, ਅਤੇ ਤੁਸੀਂ ਇੱਦਾਂ ਕਰੋ ਵੀ ਮੈਂ 3 ਦਿਨ ਤੁਹਾਡੇ ਤੋਂ ਖਿਮਾ ਮੰਗਦਾ। ਉਹ ਕਹਿੰਦੇ ਪੁੱਤਰ ਜੇ ਤੁਸੀਂ ਵੱਸ ਦੀ ਚੱਲਿਆ ਤਾਂ ਮੇਰੇ ਵਾਸਤੇ ਵੀ 2-3 ਚੀਜ਼ਾਂ ਲੈ ਕੇ ਆ। ਉਹ ਕਹਿੰਦਾ ਵੀ ਤੁਹਾਨੂੰ ਕਾਹਦੀ ਲੋੜ ਪੈ ਗਈ ਵੀ ਪ੍ਰਸ਼ਾਦਾ ਪਾਣੀ ਛਕਣਾ, ਤੁਸੀਂ ਸਾਧੂ ਮਹਾਤਮਾ ਲੋਕ ਹੋ ਅਤੇ ਤੁਹਾਨੂੰ ਕੀ ਚਾਹੀਦਾ। ਉਹ ਕਹਿੰਦੇ ਨਹੀਂ ਪੁੱਤਰਾ ਵੀ ਸਾਨੂੰ ਮੈਨੂੰ ਵੀ ਕੁਝ ਚੀਜ਼ਾਂ ਚਾਹੀਦੀਆਂ ਨੇ ਅਤੇ ਮੈਨੂੰ ਲਿਆ ਕੇ ਦੇਈ। ਕਹਿੰਦੇ ਜੀ ਠੀਕ ਹੈ ਦੱਸ ਦਿਓ। ਕਹਿੰਦੇ ਲਿਖ ਕਾਪੀ ਲੈ ਲੈ ਜਾਂ ਕਿਸੇ ਚੀਜ਼ 'ਤੇ ਲਿਖ ਲੈ। ਉਹ ਕਹਿੰਦਾ ਜੀ ਮੈਨੂੰ ਬਹੁਤ ਕੁਝ ਚੇਤੇ ਰਹਿੰਦਾ। ਕਹਿੰਦੇ ਪੁੱਤਰਾ ਭੁਲੇਖਾ ਹੀ ਹੈ, ਜਿਹੜੀ ਗੱਲ ਚੇਤੇ ਰੱਖਣ ਵਾਲੀ ਸੀ ਉਹੀ ਭੁੱਲਾ ਬੈਠਾ। ਉਹਨੇ ਲਿਖ ਲਿਆ, ਕਹਿੰਦੇ ਪਹਿਲੀ ਲਿਖ ਵਧੇ ਵਧੇ, ਦੂਸਰੀ ਲਿਖ ਘਟੇ ਘਟੇ, ਤੀਸਰੀ ਲਿਖ ਨਾ ਵਧੇ ਨਾ ਘਟੇ। ਨਾਲੇ ਮੂੰਹ ਵੱਲ ਵੇਖੀ ਜਾਏ, ਉਹ ਕਹਿੰਦਾ ਵੀ ਇਹ ਕੀ ਲਿਖਾਤਾ ਜੀ, ਮੈਂ ਤਾਂ ਵੇਖੀ ਨਹੀਂ ਅੱਜ ਤੱਕ। ਕਹਿੰਦੇ ਤੈਨੂੰ ਬਾਜ਼ਾਰੋਂ ਲੱਭ ਜਾਏ। ਸ਼ਹਿਰ ਗਿਆ, ਸਾਰਾ ਸੌਦਾ ਪੱਤਾ ਆਪਣਾ ਖਰੀਦਿਆ, ਜਿਹੜੀ ਦੁਕਾਨ 'ਤੇ ਜਾਏ ਪਿਆ ਦੇ ਦਿਓ, ਇੱਕ ਘਟੇ ਘਟੇ, ਦੂਸਰੀ ਵਧੇ ਵਧੇ, ਤੀਸਰੀ ਨਾ ਘਟੇ ਨਾ ਵਧੇ, ਦੇ ਦਿਓ ਅਤੇ ਲੋਕ ਮਜ਼ਾਕ ਕਰਨ। ਉਹ ਕਹਿੰਦੇ ਤੇਰੇ ਨਾਲ ਕਿਸੇ ਨੇ ਜਾਣ ਕੇ ਮਜ਼ਾਕ ਕੀਤਾ। ਉਹ ਨੌਜਵਾਨ ਦਾ ਚਿਹਰਾ ਇੱਕਦਮ ਚੜ ਗਿਆ, ਗੁੱਸੇ ਵਿੱਚ ਆਣ ਕੇ ਕਹਿੰਦਾ ਵੀ ਉਸ ਮਹਾਤਮਾ ਨੇ ਬਦਲਾ ਲਿਆ ਮੇਰੇ ਤੋਂ, ਮੈਂ ਉਹਦੇ ਨਾਲ ਉੱਥੇ ਪਿੰਡ ਮਜ਼ਾਕ ਕਰਦਾ ਸੀ, ਉਹਨੇ ਮੇਰੇ ਨਾਲ ਇੱਥੇ ਮਜ਼ਾਕ ਕਰ ਦਿੱਤਾ। ਤੁਰ ਪਿਆ ਗੁੱਸੇ ਵਿੱਚ, ਪੂਰਾ ਗੁੱਸੇ ਦੇ ਵਿੱਚ ਤੁਰਿਆ ਵੀ ਪਿੰਡ ਜਾ ਕੇ ਮੈਂ ਇੱਕ ਵਾਰੀ ਕਹਿੰਦਾ ਵੀ ਤੁਸੀਂ ਜੇ ਬੇਇੱਜ਼ਤੀ ਕਰਨੀ ਸੀ ਇੱਥੇ ਕਰ ਲੈਂਦੇ, ਸਾਰੇ ਸ਼ਹਿਰ 'ਚ ਕਿਉਂ ਕਰਵਾ ਦਿੱਤੀ। ਸ਼ਹਿਰ ਤੋਂ ਥੋੜ੍ਹਾ ਜਿਹਾ ਜੇ ਬਾਹਰ ਆਇਆ ਸੀ, ਕੋਈ ਮਹਾਤਮਾ ਬੈਠਾ ਰੱਬ ਦੀ ਬੰਦਗੀ ਵਾਲਾ, ਇੱਕ ਕੰਧ ਨਾਲ ਢੋ ਲਾ ਕੇ ਅਤੇ ਅੱਖਾਂ ਬੰਦ ਕਰਕੇ ਬੈਠਾ। ਮਨ ਵਿੱਚ ਆਇਆ ਵੀ ਕਿੱਥੇ ਵੀ ਬਾਕੀਆਂ ਨੂੰ ਤਾਂ ਪਤਾ ਨਹੀਂ ਲੱਗਾ, ਸਾਧੂ ਦਾ ਬਚਨ ਸਾਧੂ ਨੂੰ ਸਮਝ ਆ ਗਿਆ ਹੋਵੇ, ਸ਼ਾਇਦ ਸਮਝ ਲੱਗਦਾ ਵੀ ਸਾਧੂ ਦਾ ਭੇਦ ਸਾਧੂ ਜਾਣ ਸਕਦਾ ਹੋਵੇ। ਉਹ ਕੰਧ ਨਾਲ ਢੋ ਲਾ ਕੇ ਬੈਠਾ, ਜਾ ਕੇ ਕਹਿੰਦਾ ਗੁਰਮੁਖੋ ਖਿਮਾ ਦੀ ਮੈਨੂੰ ਇੱਥੋਂ ਦਾ ਮੈਨੂੰ ਮਾਫ਼ੀ ਦਿਓ, ਮੈਂ ਗੁਨਾਹ ਕਰਨ ਲੱਗਾ, ਮੇਰੀ ਆਵਾਜ਼ ਸੁਣੋ ਅਤੇ ਅੱਖਾਂ ਖੋਲੋ। ਉਹ ਗੁਰਮੁਖ ਨੇ ਅੱਖਾਂ ਖੋਲੀਆਂ, ਕਹਿੰਦੇ ਜੀ ਮੈਂ 3 ਚੀਜ਼ਾਂ ਬਾਜ਼ਾਰ 'ਚੋਂ ਲੈਣ ਵਾਸਤੇ ਆਇਆ, ਲੱਭ ਨਹੀਂ ਰਹੀਆਂ। ਕਹਿੰਦੇ ਕਿਹੜੀਆਂ? ਆਖਿਆ ਜੀ ਪਹਿਲੀ ਵਧੇ ਵਧੇ, ਦੂਸਰੀ ਘਟੇ ਘਟੇ, ਤੀਸਰੀ ਨਾ ਵਧੇ ਨਾ ਘਟੇ। ਉਹ ਤਾੜੀ ਮਾਰ ਕੇ ਹੱਸ ਪਿਆ। ਉਹ ਕਹਿੰਦਾ ਪਹਿਲਾਂ ਸਾਰੇ ਬਾਜ਼ਾਰ ਨੇ ਸ਼ਹਿਰ ਨੇ ਬੇਇੱਜ਼ਤੀ ਕੀਤੀ, ਹੁਣ ਤੁਸੀਂ ਕਰ ਰਹੇ। ਉਹ ਕਹਿਣ ਲੱਗਾ ਨਹੀਂ, ਇਹ ਚੀਜ਼ਾਂ ਤੈਨੂੰ ਬਾਜ਼ਾਰ 'ਚੋਂ ਨਹੀਂ ਮਿਲਣੀਆਂ, ਤੇਰੇ ਕੋਲ ਨੇ,
ਹੱਸਿਆ ਮੈਂ ਤਾਂ ਹੈ ਵੀ ਕਿਸੇ ਕਮਲੇ ਫਕੀਰ ਨੇ ਤੈਨੂੰ ਲਿਖ ਕੇ ਦਿੱਤੀਆਂ। ਉਹ ਕਹਿੰਦਾ ਜੀ ਤੁਹਾਨੂੰ ਕਿਵੇਂ ਪਤਾ? ਕਹਿਣ ਲੱਗੇ ਫਕੀਰ ਦੀ ਰਮਜ ਫਕੀਰ ਹੀ ਜਾਣ ਸਕਦਾ, ਉਹਦੇ ਭੇਦ ਨੂੰ ਸੰਸਾਰ ਨਹੀਂ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕੀ ਗੱਤ? ਬ੍ਰਹਮ ਗਿਆਨੀ ਜਦ ਉਹਨੇ ਕਿਹਾ ਜੀ ਫਿਰ ਦੱਸੋ। ਆਖਿਆ ਪੁੱਤਰਾ ਉਸ ਵਿਅਕਤੀ ਨੇ, ਉਹ ਸਾਧੂ ਨੇ ਤੈਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਇਹਦੇ ਵਿੱਚ। ਕਹਿੰਦੇ ਜੀ ਕਿਵੇਂ? ਆਖਿਆ ਪੁੱਤਰ ਜਿੱਥੇ ਲਿਖਿਆ ਨਾ ਵਧੇ ਵਧੇ ਉੱਥੇ ਲਿਖ ਤ੍ਰਿਸ਼ਨਾ। ਸੰਸਾਰ ਦੇ ਵਿੱਚ ਜਦੋਂ ਦਾ ਮਨੁੱਖ ਆਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਹੋਇਆ ਪਿਆ। ਜਿੱਥੇ ਲਿਖਿਆ ਨਾ ਵਧੇ ਵਧੇ ਉੱਥੇ ਲਿਖ ਤ੍ਰਿਸ਼ਨਾ ਕਿ ਜੀਵਨ ਦੇ ਵਿੱਚ ਤੇਰੀ ਤ੍ਰਿਸ਼ਨਾ ਬਹੁਤ ਵੱਧ ਗਈ ਹੈ। ਅਤੇ ਇੱਕ ਪਾਸੇ ਜਿੱਥੇ ਲਿਖਿਆ ਨਾ ਘਟੇ ਘਟੇ ਉੱਥੇ ਲਿਖਦੇ ਉਮਰ ਕਿ ਜੀਵਨ ਦੇ ਵਿੱਚ ਦਿਨ ਅਤੇ ਪਹਿਰ, ਪਹਿਰ ਅਤੇ ਘੜੀਆਂ ਆਪ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਿਕ ਜੋ ਕਹੋ ਕਵਨ ਬਿਦ ਪਕੀਜੈ। ਉਹ ਸਾਧੂ ਮਹਾਤਮਾ ਨੇ ਕਿਹਾ ਪੁੱਤਰਾ ਤੇਰੀ ਤ੍ਰਿਸ਼ਨਾ ਵੱਧਦੀ ਪਈ ਪਰ ਸੱਚ ਜਾਣੀ ਤੇਰੀ ਉਮਰ ਘੱਟਦੀ ਪਈ, ਟੁੱਟ ਰਿਹਾ ਹੈ ਰੱਬ ਤੋਂ। ਕਹਿੰਦਾ ਜੀ ਤੀਸਰਾ ਨਾ ਵਧੇ ਨਾ ਘਟੇ। ਕਹਿੰਦੇ ਨੇ ਬਸ ਆ ਸਵਾਸ ਉਹਨੇ ਸਮਝਾ ਦਿੱਤਾ ਪੁੱਤਰਾ ਤ੍ਰਿਸ਼ਨਾ ਦੇ ਵੱਸ ਹੋ ਕੇ ਉਮਰ ਘੱਟ ਰਹੀ ਹੈ। ਜਿੱਦਣ ਸਮਾਂ ਆ ਗਿਆ ਇੱਕ ਵੀ ਸਵਾਸ ਵਧਣਾ ਅਤੇ ਘਟਣਾ ਨਹੀਂ, ਕਰਤੇ ਪੁਰਖ ਦੇ ਦਰ 'ਤੇ ਜਾ ਕੇ ਲੇਖਾ ਦੇਣਾ ਪੈਣਾ। ਉਹਨੇ ਉਸੇ ਵੇਲੇ ਨਮਸਕਾਰ ਕੀਤੀ, ਦੌੜਿਆ ਉਸੇ ਵਕਤ ਪਿੰਡ ਆ ਗਿਆ, ਉਸ ਫਕੀਰ ਦੇ ਚਰਨਾਂ 'ਤੇ ਜਾ ਕੇ ਡਿੱਗ ਗਿਆ। ਕਹਿੰਦਾ ਫਕੀਰ ਸਾਈਂ ਏਡੀ ਬੇਸ਼ਕੀਮਤੀ ਚੀਜ਼ ਮੈਨੂੰ ਸਮਝਾਉਣੀ ਸੀ, ਕੋਲ ਬਿਠਾ ਲੈਂਦੇ? ਕਹਿਣ ਲੱਗੇ ਪੁੱਤਰਾ ਬਸ ਆਈ ਤੇ ਖੇਡ ਸੀ, ਤੂੰ ਕੋਲ ਬੈਠ ਕੇ ਸਮਝਿਆ ਹੀ ਨਹੀਂ ਕਦੇ, ਬੜੀ ਵਾਰੀ ਕੋਸ਼ਿਸ਼ ਕੀਤੀ ਸੀ ਤੈਨੂੰ ਸਮਝਾਉਣ ਦੀ, ਸਮਝ ਲੈ ਪਰ ਤੂੰ ਨਹੀਂ ਸਮਝ ਸਕਿਆ। ਮਹਾਰਾਜ ਜੀ ਕਹਿੰਦੇ ਇੱਥੇ ਫਿਰ ਇਹ ਅਹਿਸਾਸ ਹੈ ਕਿ ਬ੍ਰਹਮ ਗਿਆਨੀ ਕੀ ਗੱਤ? ਬ੍ਰਹਮ ਗਿਆਨੀ ਜਾਣੈ, ਬ੍ਰਹਮ ਦੀ ਵਿਚਾਰ ਨੂੰ ਬ੍ਰਹਮ ਗਿਆਨੀ ਹੀ ਜਾਣਦਾ ਜਿਹਨੇ ਬ੍ਰਹਮ ਦੀ ਵਿਚਾਰ ਕੀਤੀ। ਔਰ ਗੁਰਮੁਖੋ ਇਹ ਗੱਲ ਦਾ ਅਹਿਸਾਸ, ਇੱਕ ਕੱਪੜੇ ਦਾ ਵਪਾਰੀ ਹੋਵੇ ਅਤੇ ਇੱਕ ਸਾਡੇ ਵਰਗਾ ਚਮਕਦੇ ਕੱਪੜੇ ਨੂੰ ਵੇਖ ਕੇ ਕਹਿੰਦਾ ਵੀ ਬੜਿਆ ਕੀਮਤੀ ਹੋ ਸਕਦਾ, ਪਰ ਜਿਹੜਾ ਬੰਦਾ ਕੱਪੜੇ ਦਾ ਵਪਾਰ ਕਰਦਾ ਉਹ ਇਕੱਲਾ ਇਕੱਲਾ ਧਾਗਾ ਜਾਣਦਾ ਹੁੰਦਾ ਵੀ ਇਹ ਧਾਗਾ ਕਿੱਥੋਂ ਬਣਿਆ, ਕਿੰਨਾ ਕੀਮਤੀ ਜਾਂ ਕਿੰਨਾ ਨਹੀਂ, ਉਹਨੂੰ ਪਤਾ ਉਹ ਵਪਾਰੀ ਹੈ। ਅਤੇ ਜਿਹੜਾ ਬੰਦਗੀ ਦਾ ਅਭਿਆਸੀ ਹੈ ਫਿਰ ਉਹਦੇ ਭੇਦ ਨੂੰ ਵੀ ਬੰਦਗੀ ਵਾਲਾ ਜਾਣ ਸਕਦਾ। ਅਸੀਂ ਫੇਸਬੁੱਕ 'ਤੇ ਇੱਕ ਕਮੈਂਟ ਪਾ ਕੇ ਨਹੀਂ ਕਿ ਸਾਧੂ ਮਹਾਤਮਾ ਦੇ ਪ੍ਰਥਾ ਇੱਕ ਗਾਣਾ ਜਿਹਾ ਲਾ ਕੇ ਆਪਾਂ ਸਾਧੂ ਬਣਾ ਦਿੱਤਾ। ਗੁਰਮੁਖੋ ਸਾਧੂ ਬਣਨਾ ਬਹੁਤ ਔਖਾ ਹੈ, ਸਾਧੂ ਹੋ ਕੇ ਤਿਆਗੀ ਹੋਣਾ ਬੜਾ ਔਖਾ ਹੈ। ਅੱਗੇ ਫਿਰ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਕੀ ਗੱਤ? ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਸਤਿਗੁਰੂ ਜੀ ਕਹਿੰਦੇ ਅੰਤ ਪਾਰਾ ਵਾਰ ਪਾਇਆ ਹੀ ਨਹੀਂ ਜਾ ਸਕਦਾ ਬ੍ਰਹਮ ਗਿਆਨੀ ਦਾ। ਜਿਹੜਾ ਬ੍ਰਹਮ ਦਾ ਗਿਆਨੀ ਹੋ ਗਿਆ ਉਹਦਾ ਅੰਤ ਪਾਰਾ ਵਾਰ ਹੈ ਹੀ ਨਹੀਂ, ਉਹਦਾ ਅੰਤ ਤੁਸੀਂ ਪਾ ਹੀ ਨਹੀਂ ਸਕਦੇ। ਜਿੱਧਰਲੇ ਪਾਸੇ ਜਾਓਗੇ ਉਹ ਤੁਹਾਨੂੰ ਬੇਅੰਤੀ ਲੱਗੇਗਾ, ਜਿੱਧਰਲੇ ਪਾਸੇ ਜਾਓਗੇ ਉਹਦੇ ਬਚਨਾਂ ਦੀ ਤਾਕਤ ਤੁਹਾਨੂੰ ਹਰ ਪਾਸੇ ਵਿਆਪਕ ਲੱਗੇਗੀ। ਔਰ ਇਹ ਜੀਵਨ ਦਾ ਬੇਅੰਤ ਆਧਾਰ ਸੀ। ਇੱਕ ਮਹਾਂਪੁਰਖ ਹੋਏ ਨੇ ਨਿਹੰਗ ਬਾਬਾ ਸ਼ਮਸ਼ੇਰ ਸਿੰਘ ਦੀ, ਨਿਹੰਗ ਸਿੰਘ ਹੋਏ ਨੇ, ਬੜੇ ਬੰਦਗੀ ਵਾਲੇ ਅਭਿਆਸੀ, ਨਗਰ ਗੁਰੂ ਸਰ ਸੁਧਾਰ। ਉਹ ਨਗਰ ਦੇ ਵਿੱਚ ਉਹਨਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋੜਾ ਸਾਹਿਬ ਅਸਥਾਨ ਹੈ ਉੱਥੇ ਨਗਰ ਵਿੱਚ ਜੋੜਾ ਹੈ, ਉੱਥੇ ਦਾਸ ਦੀ ਡਿਊਟੀ ਵੀ ਬੜੇ ਲੰਮੇ ਸਮੇਂ ਤੋਂ ਉੱਥੇ ਉਹਨਾਂ ਨੇ ਸੇਵਾ ਕਰਦਿਆਂ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਅਸਥਾਨ ਜਿਹੜਾ ਸੀ ਉਹ ਪ੍ਰਗਟ ਕੀਤਾ। ਅਤੇ ਉਹਨਾਂ ਇੱਕ ਗੱਲ ਆਖੀ, ਉਹ ਲੋਕਾਂ ਨੂੰ ਉੱਥੇ ਇੱਕੋ ਗੱਲ ਉਹਨਾਂ ਨੇ ਆਖਣੀ, ਉਹਨਾਂ ਕਹਿਣਾ ਕਿ ਪਿੰਡ ਨਗਰ ਵਾਲਿਆਂ ਕਹਿਣਾ ਜੀ ਪਿੰਡ ਪੜ੍ਹਿਆਂ ਲਿਖਿਆਂ ਦਾ ਬਹੁਤ ਹੈ, ਬੜੇ ਲੋਕ ਪੜ੍ਹੇ ਲਿਖੇ ਪਰ ਆ ਨਗਰ ਤਰੱਕੀ 'ਚ ਨਹੀਂ ਹੈ। ਉਹਨਾਂ ਕਹਿਣਾ ਤੁਸੀਂ ਘਬਰਾਓ ਨੇ, ਇੱਥੇ ਵੱਡੇ ਵੱਡੇ ਕਾਲਜ ਖੁੱਲ੍ਹਣਗੇ ਅਤੇ ਇੱਥੇ ਨਾਲ ਹੀ ਉਹਨਾਂ ਨੇ ਵਚਨ ਕੀਤਾ ਇੱਥੇ ਉੱਡਣ ਖਟੋਲੇ ਉੱਡਿਆ ਕਰਨਗੇ, ਉੱਡਣ ਖਟੋਲੇ ਉੱਡਿਆ ਕਰਨਗੇ। ਉਦੋਂ ਕਹਿੰਦੇ ਅਸੀਂ ਭੇਦ, ਹੁਣ 1920 ਦੀ ਗੱਲ ਹੈ, 1920 ਤੋਂ ਪਹਿਲਾਂ ਦਾ ਸਮਾਂ, ਅਤੇ ਉਸ ਵੇਲੇ ਕਹਿੰਦੇ ਵੀ ਅਸੀਂ ਕੀ ਜਾਣੀਏ ਵੀ ਉੱਡਣ ਖਟੋਲੇ ਇੱਥੇ ਕਿਤੇ। ਕਹਿੰਦੇ ਥੋੜ੍ਹਾ ਹੀ ਸਮਾਂ ਲੰਘਿਆ ਜਦੋਂ ਮਹਾਂਪੁਰਖ ਚੜ੍ਹਾਈ ਕੀਤੇ, ਥੋੜ੍ਹਾ ਹੀ ਸਮਾਂ ਲੰਘਿਆ ਅਤੇ ਉੱਥੇ ਦੁਨੀਆ ਦਾ, ਏਸ਼ੀਆ ਦਾ, ਪੂਰੇ ਏਸ਼ੀਆ ਦਾ ਸਭ ਤੋਂ ਵੱਡਾ ਏਅਰਫੋਰਸ ਸਟੇਸ਼ਨ ਆਇਆ ਉੱਥੇ। ਦੂਸਰਾ, ਹੁਣ ਤੁਸੀਂ ਸ਼ਾਇਦ ਇਸ ਗੱਲ ਤੋਂ ਜਾਣੂ ਹੋਵੋਗੇ ਕਿ ਲੁਧਿਆਣੇ ਵਿੱਚ ਜਿਹੜਾ ਏਅਰਪੋਰਟ ਬਣਿਆ ਹੈ ਉਹ ਵੀ ਉਸੇ ਇਲਾਕੇ ਵਿੱਚ ਬਣਿਆ, ਉਸੇ ਦਾਇਰੇ ਵਿੱਚ ਬਣਿਆ।
ਅਤੇ ਜਦੋਂ ਕੋਈ ਸਾਧੂ ਮਹਾਤਮਾ ਦਾ ਭਵਿੱਖਤ ਬਚਨ ਹੈ, ਕਿਉਂਕਿ ਉਹਨਾਂ ਦੀ ਸੁਰਤੀ ਇੰਨੀ ਗਾਂਹ ਤੁਰ ਜਾਂਦੀ ਹੈ ਕਿ ਉਹ ਸਾਰਾ ਭਵਿੱਖ ਵੇਖਦੇ ਆ। ਇੱਕ ਮੌਸਮ ਵਿਭਾਗ ਦੇ ਬੰਦੇ ਨੂੰ ਪਤਾ ਵੀ ਅਗਲੇ 20-25 ਦਿਨਾਂ ਵਿੱਚ ਕੀ ਹੋਣਾ ਹੈ, ਸਾਨੂੰ ਥੋੜ੍ਹੀ ਪਤਾ ਹੈ, ਉਹਦੇ ਵਾਸਤੇ ਤਾਂ ਗੱਲ ਬਿਲਕੁਲ ਨੋਰਮਲ ਹੈ। ਅਤੇ ਗੁਰਮੁਖ ਇੱਕ ਬ੍ਰਹਮ ਗਿਆਨੀ ਦੇ ਅੰਦਰ ਜਿਹੜਾ ਹੈ ਇਹ ਵੀ ਪਤਾ ਵੀ ਆਉਣ ਵਾਲੇ 100 ਸਾਲਾਂ ਵਿੱਚ ਬੀਤੇਗੀ ਕੀ, ਉਹਨੂੰ ਪਤਾ ਹੈ ਸਰ। ਇਸ ਕਰਕੇ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਆ, ਬ੍ਰਹਮ ਨਾਨਕ ਬ੍ਰਹਮ ਗਿਆਨੀ ਕਹੋ ਸਦਾ ਨਮਸਕਾਰ। ਮਹਾਰਾਜ ਕਹਿੰਦੇ ਨਮਸਕਾਰ ਹੈ ਮੇਰੀ ਬ੍ਰਹਮ ਗਿਆਨੀ ਨੂੰ ਸਦੀਵ ਕਾਲ ਵਾਸਤੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਘਰ ਦੇ ਵਿੱਚ ਆਉਣ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਹੈ ਗੁਰੂ ਵਾਲੇ ਬਣੀਏ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਦੀ ਆਪ ਜੀ ਕਰੋ ਮਿਹਰਾਮਤ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕਥਾ ਵਿਚਾਰਾ ਸਰਮਗ੍ਰਾਜ ਸਾਹਿਬ ਬਹੁਤ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਾਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਆਪ ਸੰਗਤਾਂ ਨੂੰ 7:30 ਵਜੇ ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜਣਿਆਂ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰ ਰਹੇ ਸੀ। ਸੋ ਜਿੰਨਾ ਸਮਾਂ ਕੀਰਤਨ ਸਮੇਂ ਦੀ ਸਮਾਪਤੀ ਹੈ, ਆਓ ਰਲ ਕੇ ਆਨੰਦ ਸਾਹਿਬ ਬਾਣੀ ਜਾਪ ਕਰੀਏ ਜੀ, ਅਰਦਾਸ ਕਰਨੀ ਸਤਿਗੁਰਾਂ ਚਰਨਾਂ ਵਿੱਚ, ਸਤਿਗੁਰ ਕਿਰਪਾ ਕਰਨ ਸਾਡਾ ਕਾਵਿਆ ਸੁਣੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਓ ਰਲ ਕੇ ਆਪਾਂ ਆਨੰਦ ਸਾਹਿਬ ਬਾਣੀ ਜਾਪ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੇ ਤੁਮਰਾ ਅੰਤ ਉਚੇਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਘਰ ਨਾਉਣੇ ਧਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ

ਪਾਠ ਉਪਰੰਤ ਗੁਰ ਸ਼ਬਦ ਵਿਚਾਰ ਹੋਏ। ਸਤਿਗੁਰੂ ਜੀ ਆਰਤੀ ਕੀਰਤਨ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਗੁਰਬਾਣੀ ਪੜ੍ਹਦਿਆਂ ਕੀਰਤਨ ਜਸ ਕਰਦਿਆਂ ਵਿਚਾਰਾਂ ਕਰਦੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਕੀਰਤਨ ਜਸ ਬਖਸ਼ਣਾ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਰਣਜੀਤ ਸਿੰਘ, ਬੀਬੀ

ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀਓ ਸਰਦਾਰ ਹਰਜੀਤ ਸਿੰਘ ਜੀ ਅਤੇ ਬੀਬੀ ਕੁਲਵਿੰਦਰ ਕੌਰ ਜੀ ਵੱਲੋਂ ਆਪਣੀ ਭਤੀਜੀ ਜਿੰਦ ਕੌਰ ਦੇ ਚੜ੍ਹਦੀ ਕਲਾ ਦੇ ਸੰਬੰਧ ਵਿੱਚ ਪਾਤਸ਼ਾਹ ਜੀਓ ਆਪ ਜੀ ਦੇ ਅਸਥਾਨਾਂ ਦੇ ਉੱਪਰ ਲੰਗਰ ਪ੍ਰਸ਼ਾਦ ਦੀ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਜੀਓ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਕਰਨੀਆਂ। ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ, ਨਾਮ ਦਾਨ ਇਸ਼ਨਾਨ ਬਖਸ਼ਣਾ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਬੇਨਤ, ਸੰਗਤਾਂ ਹਾਜ਼ਰ ਹਨ, ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨੀ, ਚੜ੍ਹਦੀ ਕਲਾ ਬਖਸ਼ੋ, ਕੜਾ ਪ੍ਰਸ਼ਾਦੀ ਦੀ ਸਦਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੈ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਦੂੰ ਬਖਸੀਸੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਸੋ ਕਹੋ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਉਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਹਰਜੀਤ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਸਤਿਗੁਰਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰ ਵੱਲੋਂ ਜੀ ਇਸ ਭਾਵਨਾ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਕੀਤੀਆਂ। ਸਤਿਗੁਰ ਜੀ ਕਿਰਪਾ ਕਰਨ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਸਾਹਿਬ ਜੀ ਆਪਣੇ ਬੱਚਿਆਂ ਦੇ ਸਿਰ 'ਤੇ ਮੇਰੇ ਪ੍ਰਾਰਥ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 24 ਤਰੀਕ ਨੂੰ ਮੇਰੀ ਪੀਰੀ ਦਿਵਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਘਰ ਵਿਖੇ ਮਨਾਇਆ ਜਾ ਰਿਹਾ ਹੈ। ਉਸ ਦਿਨ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨੀ ਕਿਰਪਾਲਤਾ ਕਰਨੀ। ਗੁਰੂ ਘਰ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਨਾਮ ਸਿਮਰਨ ਅਭਿਆਸ ਹੁੰਦਾ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੀ ਆਪਾਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਿਆ ਕਰੀਏ ਜੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਭੁੱਲਾਂ ਚੁੱਕਾਂ ਦੇ ਖਿਮਾ ਫਤਿਹ ਬੁਲਾ।

ਕਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਕਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਵੜੇ ਸੰਭਾਲੀਅਨ ਦੇਖਿਆ ਗਾ ਦੇਵਨਹਾਰ ਤੇਰੇ ਦਾਨ ਕੀਮਤ ਨ ਪਵੈ ਤਿਸ ਦਾਤੇ ਕਮਣ ਸੰਭਾਰ ਸੰਬਤ ਸਾਹ ਲਿਖਿਆ ਅਮਰ ਕਿਰਪਾ ਭਉ ਤੇਲ ਦੇਹੁ ਸੁਜਨ ਅਸੀ ਥੜੀਆਂ ਜੋ ਹੋਵੈ ਸਾਹਿਬ ਸੁਮੇਲ ਕਰ ਕਰਿ ਹੋ ਪਹੁੰਚਾ ਸਦੜ ਨਿਤ ਭਵਨ ਸਦਣ ਹਾਰਾ ਸਿਮਰਿਐ ਨਾਨਕ ਸਿਧਿ ਆਵਨ ਰਾਗ ਆਸਾ ਮਹੱਲਾ ਪਹਿਲਾ

ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵਡਾਹੇ ਘਰ ਡੰਡਾਉਤ ਪੁਨ ਵਡਾਹੇ ਰਹਾਉ ਸਾਕਤ ਹਰਿ ਰਸ ਸਾਧਨ ਜਾਣੇ ਤਨਾ ਤਨ ਹੋ ਮੈਂ ਖੰਡਾਹੇ ਜੋ ਜੋ ਚਲੈ ਚ ਵੈਦੁਗ ਪਾਵੈ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰਿ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾਹੇ ਅਭਿਨਾਸੀ ਪੁਰਗ ਪਾਇਆ ਪਰਮੇਸ਼ੁਰ ਬਹੁ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮੁਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵਡਾਹੇ ਜਨ ਨਾਨਕ ਨਾਮ ਦਾ ਟੇਕ ਹੈ ਹਰ ਨਾਮ ਹੀ ਸੁਖ ਮੰਡਾਹੇ।

ਬੁੱਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹੇ ਨਿਮਾਣਾ ਦੇ ਮਾਣ ਨਿਤਾਣਿਆ ਤਾਂ ਨਿਉਟਿਆਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜੋ ਜਿਹੜੀ ਬੇਨਤੀ ਹੈ ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲਿਆ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੇ ਆਪਣੇ ਖੁੱਲ੍ਹੇ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕੀਤਾ ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਈਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤ ਨੇ ਖਿਆ ਬਖਸ਼ ਦੇਣੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਹੀ ਲੈ ਲੈਣੀ ਜੀ ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਰਹਿਣ ਆਈ ਹੈ ਪਾਣੀ ਅੰਦਰ

ਬਤੀਤ ਕਰਨੀ, ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸੰਗਤਾਂ ਨੇ ਆਪਣੇ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਅਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

0: ਨਾਨਕ ਚਾਓਏ ਹੋ, ਨਾਨਕ ਚਾਓਏ ਹੋ,
1: ਨਾਨਕ ਚਾਓਏ ਹੋ, ਨਾਨਕ ਚਾਓ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸੰਚਰੈ ਧਨ ਜਨਮ ਤਾਹੀ ਕੋ ਗਣੈ ਮਾਰਾ ਕੈ ਤਾਜਾ ਕਣੈ ਤੱਤਾ ਅਤਰ ਤਰਿਉ ਨੈ ਜਾਈ ਤਨ ਤਰੇ ਭਵਨ ਮੈ ਰਿਉ ਸਮਾਈ ਜੋ ਤਰੇ ਪਵਨ ਤਨ ਮੈ ਸਮਾਵਾ ਤੋ ਤੱਤੈ ਤੱਤ ਮਿਲਿਆ ਸੱਚ ਪਾਵਾ ਥਥਾ ਅਥਾ ਥਾ ਨਹੀਂ ਪਾਵਾ ਓ ਅਥਾ ਏ ਥਿਰ ਨਾ ਰਹਾਵਾ ਥੋੜੈ ਥਲ ਥਾਨ ਕਿਆ ਰੰਭੈ ਬਿਣ ਹੀ ਥਾਂਬੈ ਮੰਦਰ ਥੰਬੈ ਦੱਦਾ ਦੇਖ ਸੋ ਬਿਣ ਸੰਹਾਰਾ ਜਸ ਦੇਖ ਤਸ ਰਾਖ ਵਿਚਾਰਾ ਦਸਵੇਂ ਦੁਆਰ ਕੂੰਚੇ ਜਾਪਦੀ ਜੈ ਤਉ ਦਿਆਲ ਕੋ ਦਰਸ਼ਨ ਦਿੱਕੀ ਜੈ ਤਰਦਾ ਅਰਦੈ ਉਰਦ ਨਿਵੇਰਾ ਅਰਦੇ ਉਰਦੈ ਮੰਜ ਬਸੇਰਾ ਅਰਦੈ ਛਾਡ ਉਰਦ ਜੋ ਆਵਾ ਤਉ ਅਰਦੇ ਉਰਦ ਮਿਲਿਆ ਸੁਖ ਪਾਵਾ ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬਲੀ ਨਿਰਖਾ ਨਿਰਖ ਮਿਲਾਵਾ ਪੱਪਾ ਅਪਰ ਪਾਰ ਨਹੀਂ ਪਾਵਾ ਪਰਮ ਜੋ ਸਿਉ ਪਰਚੋ ਲਾਵਾ ਪਾਂਚੋ ਇੰਦਰੀ ਨਿਗ੍ਰਹਿ ਕਰੀ ਪਾਪ ਪੁੰਨ ਦੋ ਨਿਰਵਰਈ ਫੱਫਾ ਬਿਣ ਫੂਲੋ ਫਲ ਹੋਈ ਤਾਂ ਫਲ ਫੰਕ ਲਖੈ ਜੋ ਕੋਈ ਦੂਣ ਨਾ ਪਰੀ ਫੰਕ ਵਿਚਾਰੈ ਤਾਂ ਫਲ ਫੰਕ ਸਵੈ ਤਨ ਫਾਰਾਈ ਬੱਬਾ ਬਿੰਦਾ ਬਿੰਦ ਮੇਲਾਵਾ ਬਿੰਦਾ ਬਿੰਦ ਨਾ ਬੇਸ਼ਰਨ ਪਾਵਾ ਬੰਦੋ ਹੋਏ ਬੰਦਗੀ ਗਹਿ ਬੰਦਕ ਹੋਏ ਬੰਦ ਸੁਧ ਲਹਿ ਪੱਬਾ ਭੇਦਾ ਭੇਦ ਮਿਲਾਵਾ ਅਬ ਭਉ ਭਾਣ ਪਰੋਸੋ ਆਵਾ ਜੋ ਬਾਹਰ ਸੋ ਭੀਤਰ ਜਾਣਿਆ ਭਇਆ ਭੇਦ ਭੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਨੈ ਮਤ

ਤੈਂ ਕਹੈ ਯਈਆ ਜੋ ਜਾਣੈ ਤੋ ਦੁਰਮਤ ਹਨ ਕਰ ਬਸ ਕਾਇਆ ਗਾਓ ਰਨ ਰੂਤੋ ਭਾਜੇ ਨਹੀਂ ਸੂਰੋ ਥਾਰੋ ਨਾਓ ਰਾਰਾ ਰਸ ਨਿਰਸਕਰ ਜਾਣਿਆ ਹੋਏ ਨਿਰਾਸ ਸੂ ਰਸ ਪਹਿਚਾਨਿਆ ਇਹ ਰਸ ਛਾਡੈ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲੈ ਐਸੇ ਲਿਵ ਮੁਣ ਲਾਵੈ ਅਨੰਤ ਨ ਜਾਏ ਪਰਮ ਸੱਚ ਪਾਵੈ ਹਰ ਜੋ ਤਾਂ ਪ੍ਰੇਮ ਲਿਵ ਲਾਵੈ ਤੋ ਅੱਲਾ ਲਹਿ ਲਹਿ ਚਰਨ ਸਮਾਵੈ।

ਲਈ ਸਭ ਹੀ ਸੱਚ ਪਾਵੇ। ਵਾਹਵਾ ਵਾਹੀ ਜਾਣੀਐ ਵਾਹ ਜਾਣੇ ਇਹੋ ਹੋਏ ਇਹ ਅਰੇ ਉਹ ਜਬ ਮਿਲੈ ਤਬ ਮਿਲਤ ਨਾ ਜਾਣੈ ਕੋਈ। ਸੱਸਾ ਸੋ ਨੀਕਾ ਕਰ ਸੋਦੋ ਘੱਟ ਪਰਚਾ ਕੀ ਬਾਤ ਨਿਰੋਦੋ ਘੱਟ ਪਰਚੈ ਜੋ ਉਪਜੈ ਭਾਉ ਪੂਰ ਰਿਹਾ ਤੈ ਤ੍ਰਿਪਣ ਮੋਹਨ ਰਾਉ।

ਸਵਾਰਾਂ ਸੱਸਾ ਸੂ ਸਹਿ ਸੇਜ ਸੁਵਾਰੈ ਸੋਈ ਸਹੀ ਸੰਦੇ ਨਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਾਬ ਏਤਰੀ ਓ ਕੰਤ ਕਹਾਵਾਂ।

ਸਰਕਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਈ ਮਨ ਨਿਰਮਲ ਹਰ ਕੀਰਤਨ ਮੈਂ ਅਨ ਦਿਨ ਜਾਗਾ ਰਹਾਉ।

ਸਹੂ ਸੰਤੈ ਸਤ ਕਰ ਬਾਚਾ ਜਾਣ ਆਤਮ ਰਾਮ ਲੇਹੋ ਪ੍ਰਵਾਨ ਛੂਟੈ ਸੰਸਾ ਮਿਟ ਜਾਏ ਦੁੱਖ ਸੁਨ ਸਰਾਵ ਸਰੋਵਰ ਪਾਵੋ ਸੁਖ।

ਰੰਗ ਬਾਰਸ ਬਾਰਾਂ ਯੁਗ ਵੈ ਸੂਰ ਐਨ ਸਬਾਜੇ ਅਣ ਹੱਦ ਤੂਰ ਦੇਖਿਆ ਤੂੰ ਲੋਕ ਕਾ ਪੀਓ ਅਚਰਜ ਭਇਆ ਜੀਵ ਤੇ ਸੀਓ ਤੇਰਸ ਤੇਰਾ ਅਗਮ ਬਖਾਣ ਅਰਧ ਉਰਦ ਵਿੱਚ ਸਮ ਪਹਿਚਾਣ ਨੀ ਚੂਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ

एक ओंकार सत नाम करता पुरख गुरु प्रसाद मेरी संगत पोच सो

ਨਾ ਤਰਸ ਜਵਾਲ ਆਬ ਮੋਹੇ ਖੂਬ ਵਤਨ ਗੈ ਪਾਈ ਊਹਾਂ ਖੈਰ ਸਦਾ ਮੇਰੇ ਭਾਈ ਰਹਾਓ।

ਸਗਲ ਭਵਨ ਕੇ ਨਾਇਕਾ ਇੱਕ ਜਿਣ ਦਰਸ਼ ਦਿਖਾਏ ਜੀ ਰਹਾਉ। ਮਲਨ ਭਈ ਮਤ ਮਾਧਵਾ ਤੇਰੀ ਗਾਤ ਲਖੀ ਨਾ ਜਾਏ, ਕਰੋ ਕਿਰਪਾ ਭਰਮ ਚੁਕਈ ਮੈਂ ਸੁਮਤ ਦੇਹੋ ਸਮਝਾਏ।

ਕਰਮ ਅਕਰਮ ਵਿਚਾਰੀਐ ਸ਼ੰਕਾ ਸੁਣ ਵੇਦ ਪੁਰਾਣ, ਸੰਸਾਰ ਸਦ ਹਿਰਦੈ ਵਸੈ ਕੌਣ ਹਿਰੈ ਅਭਿਮਾਨ। ਬਾਹਰੇ ਉਦਕ ਪਖਾਰੀਐ ਘਟ ਪੀਤਰ ਬਿਵਦ ਬੇਕਾਰ, ਸ਼ੁੱਧ ਕਵਣ ਪਰ ਹੋਈ ਬੋ ਸੁਚ ਕੁੰਚਰ ਵਿਦ ਵਿਵਹਾਰ। ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ, ਪਾਰ ਸਮਾਨੋ ਤਾਬੋ ਛੂਏ ਕਣਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਭੇਟੀਐ ਪੂਰਵ ਲਿਖਤ ਲਲਾਟ, ਉਨ ਮਨ ਮਨ ਹੀ ਮਿਲੇ ਛੁੜਕਤ ਬਜਰ ਕਪਾਟ। ਭਗਤ ਜੁਗਤ ਮਤ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ ਤਾਰਨ ਤਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ।

दास पट बेनत कहै, जो गुरु नाम रिद मै तरै, सो जन्म मरण दो तेरह।

ਹੁਣ ਦੁੱਖ ਨਾ ਸੁਖਦਾਇਕ ਸੁਰ ਜੋ ਤਰਤ ਧਿਆਨ ਬਸਤੇ ਨੇਰੇ ਪੂਰੋ ਪੁਰਖ ਹਰ ਸਿਮਰਤ ਮੁਖ ਦੇਖਤ ਅਗ ਜਾਹੇ।

ਵਾਹਿਗੁਰੂ ਜੀ। ਜਗਤ ਉਧਾਰਨ ਨਵ ਨਿਧਾਨ, ਭਗਤੈ ਭਵ ਤਾਰਨ, ਅੰਮ੍ਰਿਤ ਬੂੰਦ ਹਰ ਨਾਮ, ਬਿਸਕੀ ਬਿਖੈ ਨਿਵਾਰਨ, ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ।

ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਸਲੋਕ ਮਹੱਲਾ ਪੰਜਵਾ, ਹਰ ਨਾਮ ਨਾ ਸਿਮਰੈ ਹੈ ਸਾਧ ਸੰਗ, ਤੈ ਤਨ ਉੱਡੈ ਖੇਹ, ਜਿਨ ਕੀਤੀ ਤਿਸੈ ਨਾ ਜਾਣਈ, ਨਾਨਕ ਫਿੱਟ ਅਲੂਣੀ ਦੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਪਾਵਨ ਸ਼ਬਦ ਬਿਹਾਗੜੇ ਦੀ ਵਾਰ ਦੇ ਅਧੀਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰਨ ਕੀਤੀ ਗਈ ਇਹ ਪਾਵਨ ਵਾਰ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਲੋਕ ਹਨ। ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 500

ਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ

ਫਿਰ ਸਚਿਆਰਾ ਹੋਈ ਹੈ ਕਿ ਕੂੜੈ ਟੁੱਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਦਿਸੈ ਦੂਰ ਕਥਨਾ ਕਥੀ ਨਾ ਆਵੈ ਤੋਟ ਦੇਂਦਾ ਦੇ ਲੈਂਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹੋ

ਨਾਨਕ ਇਹ ਵਹਿ ਜਾਣੀਐ ਸਭ ਆਪੇ ਸੁਚਿਆਰ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੀ ਕੇ ਨਾਇ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰ ਜਾ ਹੋਰ ਜਸੂਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵ ਮਾਨ ਸੁਣਿਆ ਲਾਗੇ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਬਨ ਜਾਣੇ ਮਨ ਕੋਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰਰਾ ਜਾਨ ਪੰਚਾ ਕਾ ਗੁਰ ਏਕ ਧਿਆਨ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਦਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰੀਆਓ ਜੋ ਤੁਰ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤਿ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੈ ਉਦਾਸ ਅਸੰਖ ਸੂਰਮੋ ਭਗ ਸਾਰ ਅਸੰਖ ਮੋ ਲਿਵਲਾਏ ਤਾਰ ਜੋ ਤੁਰ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤਿ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜੇਤਾ ਕੀਤਾ ਤੇਤਾ ਨਾ ਵਿਣਨਾ ਵੈ ਨਾਹੀ ਕੋ ਥਾਉ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤਿ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਉੱਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ
ਮੇਲ ਨਾ ਪਾਈਐ ਪੰਡਤੀ ਜੇ ਹੋਵੇ ਲੇਖ ਪੁਰਾਣ ਚਿਤਵਾਰ ਨਾ ਜੋਗੀ ਜਾਣੇ ਰੁਤਮਾ ਹੁਣਾ ਕੋਈ ਸੇਵਕਾ ਰਾਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਪਾਤਾਲ ਲੱਖ ਆਗਾਸ ਆਗਾਸ ਸਹਿਸ ਅਠਾਰਹ ਕਹਿਣ ਕਤੇਬਾ ਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਨਦੀਆ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਹੈ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਿਤੇ ਮੰਗੇ ਜੋਤ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਅਦੂਪ ਕੁਖ ਸਦਮਾਰ ਇਹ ਪੇਦਾ ਤੇਰੀ ਦਾ ਤਾਰ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤੀਆ ਮੋਹਿ ਖਾਏ ਜਿਸਨੂੰ ਬਖਸ਼ੇ ਸਿਫਸਾ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਵਹਿ ਮੁੱਲਾ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪ੍ਰੀਸਿਓ ਕਹੀਨ ਕੀਤੇ ਗਾਵਣ ਹਾਰੇ ਗਾਵੈ ਚਿਤ ਗੁਪਤ ਲਿਖ ਜਾਣੇ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੈ ਜੋਤ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਸਹੀ ਤੁਦਨੋ ਗਾਵੈ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਕਟ ਕਟ ਵਾਜੇ ਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੈ ਲੇਖੇ ਆਵੈ ਭਾਗ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਸਹਿ ਆਦੇਸ ਆਦ ਅਨੀਨ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਾਉ ਲੱਖ ਹੋਹੇ ਲੱਖ ਹੋਵੈ ਲਖਵੀਸ ਏ ਤ੍ਰਾਹੀ ਪਤ ਪਵੜੀਆ ਚੜੀਐ ਹੋਏ ਇਕੀਸ
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਜੋਰ ਨਾ ਜੀਵਨ ਮਰਨ ਜੋਰ, ਜੋਰ ਨਾ ਰਾਜ ਮਾਲ ਮਨਸੋਰ। ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਸੇ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸਾਨ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੀਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ। ਤਿਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਨਾ ਉਮਰਹਿ ਨ ਠਾਗੇ ਜਾਹੇ, ਜਿਨ ਕਹਿ ਰਾਮ ਸਹਿ ਮਨ ਮਾਹੇ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ

ਜਦ ਪਹਾਰਾ ਧੀਰ ਸੁਨਿਆਰ ਅਹਿਰਨ ਮਾਤਵੇਦ ਹਥਿਆਰ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦ

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਪਾਤਸ਼ਾਹ ਦਸਵੇਂ।

0: ਚਿਲ ਵੇ ਬਿੰਦੇ ਨਮਾਨੀ ਦੇ ਨਮਾਨੀ ਲਵੇ ਬਾਜੋ ਕਿਆ ਕਰੇ ਵਿਚਾਰਿਆ
1: ਬਾਜ ਸਮਰਥ ਹੋਏ ਨਾਹੀ ਕਿਰਪਾ ਕਰ ਮਨਵਾਰਿਆ
0: ਐ ਸੁਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰਿਆ
1: ਕਹੇ ਨਾਨਕ ਹਰੇ ਬਾਜੋ ਕਿਆ ਕਰੇ ਵਿਚਾਰਿਆ
0: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
1: ਜਾਣਿਆ ਨਾ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ
0: ਕਰ ਕਿਰਪਾ ਕਿਲਵਕ ਕਟੇ ਗਿਆਨ ਅੰਜਨ ਸਾਰਿਆ
1: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ
0: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
0: ਪਾਵੇ ਦਾ ਸੋ ਜਾਂਦਾ ਹੈ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ
1: ਪਰਮ ਭੁੱਲੇ ਫਿਰੇ

0: ਸਰੀ ਸੰਸਾਰ ਪ੍ਰਭ ਸੁਤਾ ਸੁਤਿਆ ਰਹਿ ਬਿਹਾਰੀ
1: ਗੁਰ ਕਿਰਪਾ ਤੇ ਸੇ ਜਗ ਜਾਗੇ ਨਾਮ ਉਸਿਆ।

0: ਹਰਨ ਵਿੱਚ ਪਿਓ ਜੀਉ ਲੱਖ ਦਿਹਾੜੀ
1: ਪਿਆਸ
0: ਰਜਾਏ ਰਸ ਪਲੇ ਪਾਏ ਦਿਖਾਇਆ
1: ਚਲਤ ਹੋਵਾ ਚਲਤ ਨਦਰੀ
0: ਆਇਆ ਕਹੇ ਨਾਨਕ ਸਿਸ਼ਕਾ ਮੋਹ ਰਚਿਆ ਜੋਤ ਰਾਖੀ ਤਾ ਤੂੰ ਜਗ ਮੇ ਆਇਆ।

ਇੱਕਿਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਬ ਪ੍ਰਸ਼ਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੇ।

ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਰਾਖ ਰਾਹੈ ਆਪਣੋ ਕਰ ਦੇ ਕਰ ਪਾਪ ਸੂ ਨਾ ਭੇਟਣ ਪਾਵੈ ਜੱਠ ਜੰਗ ਸੁਦਾਨਵ ਦੇਵ ਅਭੇਦ ਤੁਮੇ ਸਭ ਹੀ ਕਰ

0: ਵਿਖੇ ਸਭੂ ਮਿਲ ਗਾਇਓ ਪਾਇ ਸਕੇ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਇਓ
1: ਧਿਆਨ ਕਰੋ ਦੇ ਕੋ ਮਨ ਮੈਂ ਦੇ ਕੋ ਅੰਦੋ ਸਵੈ ਜਗਸਾਇਓ
0: ਵੇਦ ਪੁਰਾਨ ਕਤੇਬ ਪੁਰਾਨ ਅਪੇਦ ਅਪੇਦ ਨਿਰਪਾਨ ਸਭੇ ਪਛਾਰੇ
1: ਵੇਦ ਨ ਪਾਇ ਸਕੇ ਉਨ ਭੇਦ ਕੋ ਖੇਦ ਦੇ ਅਨਸ਼ੇਦ ਸੁਵਾਰੇ
0: ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗ ਨ ਸੰਗ ਤਿਹਾਰੇ
1: ਆਦ ਨਾਦ ਦਾਦ ਪੈਦ ਦਪੈਦ ਜਪਿਓ ਤੇ ਨਹੀਂ ਕੁਲ ਤਾਰੇ
0: ਤੀਰਥ ਕੋਟ ਕੀਏ ਇਸ਼ਨਾਨ ਦੀਏ ਬਹੁ ਦਾਨ ਮਹਾਂਬ੍ਰਤ ਤਾਰੇ
1: ਦੇ ਸੇਵ ਕਰ

0: ਪ੍ਰਸਾਦ ਪਾਸ ਚਾਹੀਦਾ ਸੀ ਪ੍ਰਣਬੋ ਵਾਲੇ ਕੰਕਾਰਾ ਜਸਲ ਮਈਲ ਕੀਓ ਕਿਸਾਰਾ
1: ਆਦ ਬਰਤਾ ਬਿਜਾ ਤਬਨਾਸੀ ਲੋਕ ਚਤਰ ਦਾ ਜੋਤ ਪ੍ਰਕਾਸੀ
0: ਹਸਤ ਕੀਤ ਦੇ ਵਿੱਚ ਸਮਾਨਾ ਰਾਮ ਰੰਗ ਜਾ ਇੱਕ ਸਰ ਜਾਨਾ
1: ਅਦਵੈ ਲਖ ਪਰ ਕਵਿ ਗਾਮੀ ਸਭ ਕੱਟ ਕੱਟ ਕੇ ਅੰਤਰ ਜਾਮੀ
0: ਲੱਖ ਰੂਪ ਅਚੇ

0: ਸ਼ਰਮ ਸ਼ਰਮ ਜੇ ਮਸਤ ਭਵਾਨੀ
1: ਬ੍ਰਹਮਾ ਮਿਸਰਾਂਤ ਨਹੀਂ ਪਾਇਓ ਨੇ ਨੇ ਮੁਕਤਾਰ ਚਤਾਇਓ
0: ਇੰਦਰ ਉਪਿੰਦਰ ਬਣਾਏ ਬ੍ਰਹਮਾ ਰੁਦਰ ਪਾਏ ਖਪਾਏ
1: ਲੋਕ ਜਦ ਦਸ ਕੇਲ ਰਚਾਇਓ ਮੋਹਰਾ ਵੀ ਬੀਜ ਮਲਾਇਓ
0: ਇੱਕ ਰੰਗ ਕਾਹੂ।

0: ਆਪਣੇ ਹੀ ਮਨ ਕੋਏ ਲਾਲ ਚੌਗਣ ਤੋਂ ਚਰੋ ਤਨ ਜਿਉ ਤੈ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਤ ਵਿਚਾਰ ਬਣਾਏ ਤਨ ਬੁੱਧ ਜਿਉ ਦੀਪਕ ਜਿਉ ਜਿਆਰ ਦਰਬਾਰ ਸਗਲ ਭਗਤ ਜਾਕਾ ਨਾਮ ਧਾਰ
1: ਸਰਬ ਵਿਆਪਕ ਪੂਰਨ ਤਨੀ ਜਾਕੀ ਸੋਭਾ ਕਟ ਕਟ ਬਲੀ
0: ਜੀ ਸਿਮਰ ਦੁਖ ਡੇਰਾ ਡਹਿ ਜੀ ਸਿਮਰ ਜਮ ਕੇ ਚੂਨਾ ਕਹਿ
1: ਜੀ ਸਿਮਰਤ ਹੋਤ ਸੁਕੇ ਹਰੇ ਜੀ ਸਿਮਰਤ ਡੂਬਤ

0: ਗੁਰਦੇਵ ਸਾਧ ਸਤ ਬੁੱਧ ਮੂਰਤ ਗੁਰਦੇਵ ਪਾਠ ਪਰਸਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਭਜਨ ਅਪਰੰਪਰਾ
0: ਗੁਰਦੇਵ ਕਰਤਾ ਸਾ ਪਾਪ ਕਰਤਾ
1: ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮਨ ਹਰ ਜਪ ਉਦਰਾ

ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਕੁਜਾਏ ਤੇਗ ਬਹਾਦਰ ਸਿਮਰੇ ਐ ਘਰ ਨੌ ਨਿਧਿ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕਿਨ ਰਿੱਠ ਕੀਤਾ ਤਿਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲ

ਆਏ। ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕ

ਨਿਮ ਜੀ ਦੀਆਂ ਬਾਣੀਆਂ ਅਤੇ ਬੇਅੰਤ ਬਾਣੀਆਂ ਦੇ ਜਾਪ ਹੋਏ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਦੀ ਗੁਰਬਾਣੀ ਪੜ੍ਹਦਿਆਂ ਸੇਵਾਵਾਂ ਦੇ ਵਿੱਚ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਮਿਹਰਾਮਤ ਕਰਨੀ, ਦਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਪਰਿਵਾਰਾਂ ਨੂੰ ਤੰਦਰੁਸਤੀ ਗੁਰਸਿੱਖੀ ਸਿਦਕ ਬਖਸ਼ਣਾ, ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਆਪ ਜੀ ਕਰੋ ਕਿਰਪਾਲਤਾ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਜਸਪਾਲ ਸਿੰਘ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਚ ਕਾਰਜ ਰਾਸ ਕਰਨ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਾਤਸ਼ਾਹ ਕਿਰਪਾ ਕਰਨੀ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਸਲੋਕ ਮਹੱਲਾ ਪੰਜਵਾਂ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਆਪਣੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾਲਤਾ ਕਰਨ, ਇਸੇ ਤਰ੍ਹਾਂ ਪ੍ਰੇਮ ਅਤੇ ਨੇਮ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਹਿਣ। ਆਓ ਭਾਈ ਸਾਹਿਬ ਜੀ ਹੁਣਾਂ ਦੇ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾ ਸੁਖ ਸਾਜ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ

ਇਹ ਜੀਵ ਬਹੁਤੇ ਜਨਮ ਭਰਮਿਆਂ ਦਾ ਸਤਿਗੁਰ ਸਭ ਸੁਣਾਇਆ। ਸਤਿਗੁਰੂ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ, ਸਤਿਗੁਰ ਮਿਲਿਆ ਸੱਚ ਪਾਇਨ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਖਜਾਇ, ਤੇਗ ਬਹਾਦਰ ਸਿਮਰਿਐ ਘਰ ਨੌਨੇ ਦਿਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕਿੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

0: ਆਏ
1: ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ

ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਕੁਆਰ ਹੋਏ ਸਭ ਮਿਲਾਂਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪੰਜਵਾਂ। ਹਰ ਨਾਮ ਨਾ ਸਿਮਰੈ ਸਾਧ ਸੰਗ, ਤੈ ਤਨ ਉੱਡੈ ਖੇਹ, ਜਿਨ ਕੀਤੀ ਤਿਸੈ ਨ ਜਾਣਈ, ਨਾਨਕ ਫਿੱਟ ਅਲੂਣੀ ਦੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਮਨ ਲਗਨਾ ਤਨਾਸਰੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭੋਜਲ ਤਾਰੇ ਰਹਾ ਸਾਸ ਸਾਸ ਨਿਮਖ ਨਿਮਖ ਦਿਨ ਸਰਾਣ ਚਤਾਰੇ ਸਾਧ ਸੰਗ ਜਪ ਨਸੰਗ ਮਨ ਨਿਧਾਨ ਤਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰ ਸਾਧ ਜਨਾ ਕੀਰੇਨ ਨਾਨਕ ਮੰਗਲ ਸੁਖ ਸਧਾਰੇ ਤਨਾਸਰੀ ਮਹੱਲਾ ਪੰਜਵਾਂ ਘਰ ਅੱਠਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵਹੋ ਸਾ ਸਾ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਗਤ ਮੋਹਿ ਰਖਵਾਲੇ ਗੁਰ ਕਾ ਬਚਨ ਬਸਾ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹਿ ਨਾ ਸਾਕਾ ਜਾਲੇ ਰਹਾ ਨਿਰ ਧਨ ਕੋ ਧਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮਹਿ ਬੋਹਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਧਨਾਸਰੀ ਮਹੱਲਾ ਪੰਜਵਾਂ ਭਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਰਿਦਾ ਸੰਚਾਈ ਨਾਵ ਨੇ ਦਰੇ ਦਸ ਦਹਾਰ ਲਾਗ ਰਹੀ ਜਨ ਪਾਏ ਸੰਤਨ ਕਉ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕਰ ਭਗਤਨ ਕਾ ਰਵ ਰਹਿਆ ਸਰਬ ਠਾਈ ਰਹਾ ਤਾਕੂ ਕੋਈ ਨਾ ਪਹੁੰਚਣ ਹਾਰਾ ਜਾਂ ਕਾ ਅੰਗ ਗੁਸਾਈ ਜਮ ਕੀ ਤਰਾਸ ਮਿਟਾ ਜੇ ਸਿਮਰਤ ਨਾਨਕ ਨਾਮ ਧਿਆਈ ਧਨਾਸਰੀ ਮਹੱਲਾ ਪੰਜਵਾ ਦਰਬਵੰਤ ਦਰਬ ਦੇਖ ਗਰਬ ਭੂਮੰਤ ਅਭਿਮਾਨੀ ਰਾਜਾ ਜਾਨੇ ਸਗਲ ਰਾਜ ਹਮਰਾ ਤਿਉਂ ਹਰਜਨ ਟੇਕ ਸਵਾਮੀ ਜੇ ਕੋ

ਨਾਮ ਪ੍ਰਾਪਤ ਲਾਹਾ ਤਨਾ ਸ੍ਰੀ ਮਹੱਲਾ ਪੰਜਵਾ। ਨੇਤਰ ਪਨੀਤ ਪਏ ਦਰਸ ਵੇਖੇ ਮਾਥਾ ਪ੍ਰਵਰਵਾਲ ਰਸ ਰਸ ਗੁਣ ਗਾਹਾ ਬੋ ਠਾਕਰ ਕੇ ਮੁਰ ਹਿਰਦਾ ਬਸੋ ਗੋਪਾਲ। ਤੁਮ ਤੋਂ ਰਾਖਣ ਹਾਰ ਦਿਆਲ ਸੁੰਦਰ ਸੁਗੜ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾ। ਮਹਾ ਆਨੰਦ ਮੰਗਲ ਰੂਪ ਤੁਮਰਾ ਬਚਨ ਅਨੂਪ ਰਸਾਲ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਤਨਾ ਸ੍ਰੀ ਮਹੱਲਾ ਪੰਜਵਾ। ਆਪਣੀ ਉਗਤ ਖਲਾਵਾ ਭੋਜਨ ਆਪਣੀ ਉਗਤ ਖਲਾਵਾ ਸਰਬ ਸੁਖ ਭੋਗ ਰਸ ਦੇਵਾ ਮਨ ਹੀ ਨਾਲ ਸਮਾਵਾ। ਹਮਰੇ ਪਿਤਾ ਗੋਪਾਲ ਦਯਾਲੂ ਜਿਉਂ ਰਾਖਾ ਮਹਤਾਰੀ ਬਾਰਕ ਕੋ ਤੈਸੇ ਹੀ ਪ੍ਰਭ ਪਾਲ ਰਹਾ। ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮ ਹੀ ਮਿਲਾ ਸੰਤ ਨਾਨਕ ਸੇਵਾ ਤਨਾ ਸ੍ਰੀ ਮਹੱਲਾ ਪੰਜਵਾ। ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੀ ਰਾਜ ਮਾਲ ਜੋਬਨ ਤਨ ਜੀ ਅਰਾ ਇਨ ਉਪਰ ਲਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਭਾਵ ਨਿਧ ਪਾਰ ਉਤਾਰੇ ਰਹਾ। ਧਨ ਸੁਥਾਨ ਧਨ ਉਪਮਨਾ ਜਾ ਮੈਂ ਸੰਤ ਬਸਾਰ ਜਨ ਨਾਨਕ ਕੀ ਸਰਦਾ ਪੂਰ ਹੋ ਠਾਕਰ ਭਗਤ ਤੇਰਾ ਨਮਸਕਾਰੇ ਤਨਾ ਸ੍ਰੀ ਮਹੱਲਾ ਪੰਜਵਾ। ਸਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਣਸ ਨ ਕਤ ਹੋ ਜਾਤ ਸਤਿਗੁਰ ਪੂਰਾ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹਾ। ਅੰਗੀਕਾਰ ਕੀਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹ ਪ੍ਰਭ ਆਪਣਾ ਸੁਖ ਪਾਇਓ ਦਿਨ ਰਾਤ ਤਨਾ ਸ੍ਰੀ ਮਹੱਲਾ ਪੰਜਵਾ। ਪਰ ਹਰਨਾ ਲੋਭ ਝੂਠ ਨਿੰਦ ਇਵਹੀ ਕਰ ਤੁਗਦਾਰੀ ਮਿਰਗ ਤ੍ਰਿਸਨਾ ਆਸ ਮਿਥਿਆ ਮਿਠੀ ਇਹ ਟੇਕ ਮਨੇ ਸਾਧਾਰੀ ਸਾਗਦ ਕੀ ਆਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੀ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਰਹਾ। ਕਰ ਕਿਰਪਾ ਪਾਰ ਬ੍ਰਹਮ ਸਵਾਮੀ ਇਹ ਬੰਧਨ ਛੁਟਕਾਰੀ ਬੂੜਤ ਹੰਦ ਨਾਨਕ ਪ੍ਰਭ ਕਾੜਤ ਸਾਧ ਜਨਾ ਸਾਗਾਰੀ ਤਨਾ ਸ੍ਰੀ ਮਹੱਲਾ ਪੰਜਵਾ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਸਤੇ ਰੂਪ ਰੰਗ ਸੁਖ ਤਨ ਜੀ ਕਾ ਪਾਰ ਬ੍ਰਹਮ ਮੋਰਾ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕਾ ਚਰਨ ਕਮਲ ਨਿਧ ਥਾਤੀ ਰਹਾ। ਜਿਸ ਕਾ ਸਾਥ ਨਹੀਂ ਰੱਖ ਲਿਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖਦਾਤਾ ਨਾਨਕ ਹਰ ਰਾਖੀ ਪਾਤੀ ਤਨਾ ਸ੍ਰੀ ਮਹੱਲਾ ਪੰਜਵਾ। ਦੂਤ ਦੁਸ਼ਮਣ ਸਭ ਤੁਜ ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮਾਰਾ।

ਆਨੰਦ ਪਏ ਦੁੱਖ ਪਗ ਸਦਾ ਸਦਾ ਹਰ ਜਾਪ ਧਨਾਸਰੀ ਮਹੱਲਾ ਪੰਜਵਾ ਚਤਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਆਵ ਗਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾ।

ਨਾਸਰੀ ਮਹੱਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹੱਥ ਦੀ ਰਾਖੀ ਇਹ ਆਪਣੇ ਕੋ, ਸਾਸ ਸਾਸ ਪਰਤ ਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਹੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾ। ਮਨ ਬਲਾਸ ਭਏ ਸਾਹਿਬ ਕੀ ਆਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭੂਰਨ ਪੈਜ ਰਖਾਈ। ਧਨਾਸਰੀ ਮਹੱਲਾ ਪੰਜਵਾ, ਜਿਸ ਕੋ ਬਿਸਰਾ ਪ੍ਰਾਣ ਪਤ ਦੋਤਾ, ਜਿਸ ਕੋ ਬਿਸਰਾ ਪ੍ਰਾਣ ਪਤ ਦਾਤਾ, ਸੋਈ ਗਨੋ ਅਭਾਗਾ। ਚਰਨ ਕਮਲ ਜਾ ਕਾ ਮਨ ਰੰਗਿਓ, ਅਮੈ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਦ ਸਸੀਜ ਗਇਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ ਰਹਾ। ਜਹ ਜਹ ਭੇਖੋ ਤਹ ਨਾਰਾਇਣ, ਸਗਲ ਕਟਾ ਮੈਂ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਧਨਾਸਰੀ ਮਹੱਲਾ ਪੰਜਵਾ, ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਿ ਵਿਖਿਆ, ਮਹਿ ਲੱਜਾ ਰੱਖੀ ਰਾਮ ਰਹਾ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਨਿਕਟ ਨਾ ਆਵੈ ਜਾਮ, ਮੁਕਤ ਬੈਕੁੰਠ ਸਾਧਕੀ ਸੰਗਤ, ਜਨ ਪਾਇਓ ਹਰ ਕਾ ਧਾਮ। ਚਰਨ ਕਮਲ ਹਰ ਜਨ ਕੀ ਥਾਤੀ, ਕੋਟ ਸੂਖ ਬਿਸਰਾਮ, ਗੋਬਿੰਦ ਦਮੋਦਰ ਸਿਮਰੋ ਦਿਨ ਰਣ, ਨਾਨਕ ਸਾਧ ਕੁਰਬਾਨ। ਧਨਾਸਰੀ ਮਹੱਲਾ ਪੰਜਵਾ।

ਪ੍ਰਭ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕਾ ਕਰਮ ਲਿਖਿਆ ਧੁਰ ਕਰਤ ਨਾਨਕ ਜਨ ਕਾ ਪੂਰਨ ਕਾਮ ਤਨਾਸਰੀ ਮਹੱਲਾ ਪੰਜਵਾ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਟਿਕਣ ਪਾਵਨ ਮੂਲੇ ਉੜ ਗਏ ਬੇਕਾਰ ਰਹਾ ਜਹ ਜਹ ਦੇਖੋ ਤਹਾਂ ਤਹਾਂ ਸਵਾਮੀ ਕੋਈ ਨਾ ਪਹੁੰਚਣ ਹਾਰ ਜੋ ਜੋ ਕਰਾ ਅਵਗਿਆ ਜਨ ਕੀ ਹੋਏ ਗਿਆ ਤਤਸਾਰ ਕਰਨ ਹਾਰ ਰਖਵਾਲਾ ਹੋਵਾ ਜਾਂ ਕਾ ਅੰਤ ਨਾ ਪਾਰਾਵਾਰ ਨਾਨਕ ਦਾਸ ਰੱਖੇ ਪ੍ਰਭ ਆਪਣਾ ਨਿੰਦਕ ਕਾਢੇ ਮਾਰ ਧਨਾਸਰੀ ਮਹੱਲਾ ਪੰਜਵਾਂ ਘਰ ਨਾਵਾਂ ਪੜਤਾਲ

ਬੰਧਨ ਕਾਟਣ ਹਾਰ ਸਵਾਮੀ ਜਨ ਨਾਨਕ ਸਿਮਰ ਅੰਤਰ ਜਾਮੀ ਧਨਾਸਰੀ ਮਹੱਲਾ ਪੰਜਵਾ ਕਿਤਾ ਪ੍ਰਕਾਰ ਨ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾ ਜੀ ਪ੍ਰਾਣ ਮਨ ਤਨ ਤੇ ਪਿਆਰਾ ਹਉ ਮੈਂ ਬੰਦ ਹਰ ਦੇ ਮਨਹਾਰ ਚਰਨ ਕਮਲ ਸਿਉਂ ਲਾਗੋ ਨੇਹੋ ਨਾਨਕ ਕੀ ਬੇਨੰਤੀ ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹੱਲਾ ਨਾਵਾ ਕਾਹੇ ਰੇ ਬਨ ਖੋਜਨ ਜਾਈ ਸਰਬਨ ਵਾਸੀ ਸਦਾ ਆਲੇ ਪਾ ਤੋਹੀ ਸੰਗ ਸਮਾਈ ਰਹਾ ਪੋਹ ਪਮਦ ਜਿਉ ਵਾਸ ਬਸਤ ਹੈ ਮੁਕਰ ਮਾਹੇ ਜੈਸੇ ਸਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਭੀਤਰ ਏਕੋ ਜਨ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨਾ ਮਿਟੈ ਨਾ ਪਰਮ ਕੀ ਕਾਈ ਧਨਾਸਰੀ ਮਹੱਲਾ ਨਾਵਾ ਸਾਧੋ ਇਹ ਜਗ ਭਰਮ ਭਲਾਨਾ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਕਾਨਾ ਰਹਾ ਮਾਤ ਪਿਤਾ ਪਾਈ ਸੁਤਵੰਤ ਤਾਂ ਕੈ ਰਸ ਲਪਟਾਨਾ ਜੋ ਬਨ ਧਨ ਪ੍ਰਭ ਤਾ ਕੈ ਮਾਧਮ ਅਹਨ ਸਰਹ ਦੇਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾ ਸਿਓ ਮਨ ਨਾ ਲਗਾਨਾ ਜਨ ਨਾਨਕ ਕੋਟਣ ਮੈਂ ਕਿਨਹੂੰ ਗੁਰਮੁਖ ਹੋਏ ਪਸਾਨਾ ਧਨਾਸਰੀ ਮਹੱਲਾ ਨਾਵਾ ਤਿਹ ਜੋਗੀ ਕਾ ਜੁਗਤ ਨਾ ਜਾਨ ਲੋਭ ਮੋਹ ਮਾਇਆ ਮਮਤਾ ਫੁਨ ਜਿਹ ਘਟ ਮਾਹੇ ਪਸਾਨੋ ਰਹਾ ਪਰ ਨਿੰਦਾ ਉਹ ਤਤ ਨਾ ਜਾ ਕਾ ਕੰਚਨ ਲੋ ਸਮਾਨੋ ਹਰਖ ਸੋਗ ਤੇਰਹ ਅਤੀਤਾ ਜੋਗੀ ਤਾਹਿ ਬਖਾਨੋ ਚੰਚਲ ਮਨ ਦਹ ਦਿਸ ਕੋ ਤਾਵਤ ਅੰਚਲ ਜਾਏ ਠਹਿਰਾਨੋ ਕਹੋ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹਿ ਤਮ ਮਨ ਧਨਾਸਰੀ ਮਹੱਲਾ ਨਾਵਾ ਅਬ ਮੈਂ ਕੌਣ ਅਪਾਉ ਕਰੋ ਜਿਹ ਬਿਦ ਮਨ ਕੋ ਸੰਸਾ ਚੁਕਾ ਪਉ ਨਿਦ ਪਾਰ ਪਰੋ ਰਹਾ ਜਨਮ ਪਾਈ ਕਸ ਪਲੋ ਨਾ ਕੀਨੋ ਤਾਂ ਤੇ ਅਧਕ ਡਰੋ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜਹਾਂ ਜੀ ਸੋਚ ਤਰ ਗੁਰਮਤ ਸੁਨ ਕਸ ਗਿਆਨ ਉਪਜਿਓ ਪਸ ਜਿਉਂ ਉਧਰ ਪਰਿਹੋ ਕਹ ਨਾਨਕ ਪ੍ਰਭ ਬਿਰਧ ਪਸੰਨ ਹੋ ਤਬ ਹੋ ਪਤਤ ਤਰੋ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਹੰਸ ਪ੍ਰਾਣ ਪਦ ਪਾਵਣ। ਕਿਆ ਬਗ ਬਪੜਾ ਸਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ ਰਹਾ। ਰੱਖ ਰੱਖ ਚਰਨ ਤਰੇ ਵਿਚਾਰੀ, ਦੁਬਦਾ ਛੋੜ ਪਏ ਨਿਰੰਕਾਰੀ। ਮੁਕਤ ਪਦਾਰਥ ਹਰ ਰਚਾ ਕੇ, ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਸੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿ ਸਮਾਏ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕਹੋ ਕੈਸੇ। ਤਰਪ ਹਮਣ ਜੋਤ ਰਹਿ ਲਿਬਲਾਈ, ਸੁਰ ਨਰ ਨਾਥ ਸਾਚੇ ਸੁਰਨਾਈ। ਆਨੰਦ ਮੂਲ ਅਨਾਥ ਅਦਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਸਲ ਪਾਟਣ ਹਾਰੀ, ਹਮੈ ਮਾਰ ਮਿਲੇ ਭਗਤਾਰੀ। ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਖਾਏ ਮੰਡਲ ਮੈਂ ਆਏ। ਜਨਮ ਪਦਾਰਥ ਦੁਬਦਾ ਖੋਵੈ, ਆਪਣਾ ਚੀਨਸ ਪਰਮ ਪਰਮ ਰੋਵੈ। ਕਹਿਤੋ ਪੜਤੋ ਸੁਣ ਤੋ ਏਕ, ਧੀਰਜ ਧਰਮ ਤਰਨੀ ਤਰ ਟੇਕ। ਜਤ ਸਤ ਸੰਜਮ ਅਰਦਾਸ ਸਮਾਈ, ਚੌਥਾ ਪਦ ਕੋ ਜੇ ਮਨ ਪਤਿਆ। ਸਾਚੀ ਨਿਰਮਲ ਮੈਲ ਨਾ ਲਾਗਾ, ਗੁਰ ਕਾ ਸ਼ਬਦ ਪਰਮ ਪਉ ਪਾਗਾ। ਸੂਰਤ ਮੂਰਤ ਆਦ ਅਨੂਪ, ਨਾਨਕ ਜਾਚਾ ਸਾਚ ਸਰੂਪ। ਧਨਾਸਰੀ ਮਹੱਲਾ ਪਹਿਲਾ।

ਗੁਰਮੁਖ ਭਗਤ ਸਹਿਜ ਕਰ ਪਾਈਆ, ਬਿਨ ਗੁਰ ਭੇਟੈ ਮਰ ਆਈਆ ਜਾਈਆ ਰਹਾਓ। ਸੋ ਗੁਰ ਕਰੋ ਜੇ ਸਾਚ ਦਰੜਾਵਾ, ਅਕਥ ਕਥਾਵਾ ਸ਼ਬਦ ਮਿਲਾਵਾ। ਹਰ ਕਾ ਲੋਗ ਅਵਰ ਨਹੀਂ ਕਾਰਾ, ਸਾਚੋ ਠਾਕਰ ਸਾਚ ਪਿਆਰਾ। ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੀ ਰਾਚਾ। ਸੇਵਕ ਪ੍ਰਭ ਕਾ ਲਾਗੈ ਪਾਈ, ਸਤਿਗੁਰ ਪੂਰਾ ਮਿਲਾ ਮਲਾਹੀ। ਆਪ ਦਿਖਾਵਾ ਆਪੇ ਦੇਖ, ਹੱਠ ਨਾ ਪਤੀਜਾ ਨਾ ਬਹੁ ਪੇਖ। ਘੜ ਭਾਂਡਾ ਜਿਨ ਅੰਮ੍ਰਿਤ ਪਾਇਆ, ਪ੍ਰੇਮ ਭਗਤ ਪ੍ਰਾ ਮਨ ਪਤੀ ਆਇਆ। ਪੜ ਪੜ ਪੂਲੇ ਚੋਟਾਂ ਖਾਈ, ਬਹੁਤ ਸਿਆਣ ਪਿਆ ਵੈ ਜਾਹੇ। ਨਾਮ ਜਪੈ ਪਉ ਭੋਜਨ ਖਾਈ, ਗੁਰਮੁਖ ਸੇਵ ਕਰਹਿ ਸਮਾਈ। ਪੂਜ ਸਦਾ ਤੀਰਥ ਬਨ ਵਾਸਾ, ਭਰਮਤ ਡੋਲਤ ਪਏ ਉਦਾਸਾ। ਮਨ ਮੈਲਾ ਸੂਚਾ ਕਿਉਂ ਹੋਈ, ਸਾਚ ਮਿਲਾ ਪਾਵਾ ਪਤ ਸੋਈ। ਆ ਚਾਰਾ ਵਿਚਾਰ ਸਰੀਰ, ਆਦਿ ਜਗਾਦ ਸਹਿਜ ਮਨ ਧੀਰ। ਪਾਲ ਪੰਕਜ ਮੈਂ ਕੋਟ ਉਧਾਰੀ, ਕਰ ਕਿਰਪਾ ਗੁਰਮੇਲ ਪਿਆਰੀ। ਕਿਸ ਆਗਾ ਪ੍ਰਭ ਤੁਧ ਸਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ। ਜਿਉਂ ਤੁਧ ਭਾਵਾ ਤਿਖਰਾ ਖਰ ਜਾਈ, ਨਾਨਕ ਸਹਿਜ ਪਾਏ ਗੁਣ ਗਾਈ। ਧਨਾਸਰੀ ਮਹੱਲਾ ਪੰਜਵਾ, ਕਰ ਸੇਵਾ ਅਸ਼ਟਪਦੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ, ਤਿਹ ਤੇ ਅਰਜਾਇਓ। ਮਾਨਸ ਜਨਮ ਸੰਜੋਗ ਪਾਇਆ, ਤਾਂ ਕੀ ਹੈ ਓਟ ਸਾਧ ਰਾਖੋ ਦੀ। ਕਰ ਹੱਥ ਕਰ ਕਿਰਪਾ ਮੇਲੋ ਹਰ ਰਾਇਆ, ਅਨਕ ਜਨਮ ਪ੍ਰਾਮਥ ਤਨੇ ਪਾਈ। ਕਰਹੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ, ਮਾਰਗ ਦੇਹੋ ਜੀ ਬਤਾਈ ਰਹਾ। ਅਨਕ ਅਪਾਵ ਕਰੋ ਮਾਇਆ ਕਉ, ਬਚਿੱਤਰ ਹੋ ਮੇਰੀ ਮੇਰੀ ਕਰਤ ਸਦ ਹੀ ਬਹਾਵਾ। ਕੋਈ ਅਸੂਰੀ ਪੇਟਾ ਸੰਤ ਮੇਰੀ ਲਾਹਾ, ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵਾ। ਪੜੀ ਰੀ ਸਗਲ ਬੀਦ ਨਾ ਚੁਕੈ, ਮਨ ਭੇਦ ਇੱਕ ਖਿੰਨਾ ਤੀਰਾ। ਮੇਰੇ ਕਰ ਕੀ ਪੰਚਾ, ਕੋਈ ਅਸੂਰੀ ਭਗਤ ਜੋ ਮਾਇਆ ਤੇਰਾ ਹੈ ਤੇ ਕਿ ਅੰਮ੍ਰਿਤ ਨਾਮ ਮੇਰਾ ਹਿਰਦਾ ਸੰਚਾ। ਜੇ ਤੇਰੀ ਤੀਰਥ ਨਾਏ ਅਹਬਦ ਮੈਲ ਲਾਏ, ਕਰ ਕੋ ਠਾਕਰ ਇੱਕ ਤਿਲ ਨਾ ਮੰਨ। ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ, ਅੰਜਨ ਮੇਰਾ ਮਨ ਇਸਨਾਨ। ਸਗਲ ਆਸਰਮ ਕੀਨੇ ਮਨਵਾ, ਨਾ ਪਤੀਨੇ ਬਵੇਕਹੀਨ ਦੇਹੀ ਧੋਈ। ਕੋਈ ਪਾਈਆ ਰੇ ਪੁਰਖ ਵਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ। ਮੇਰੇ ਮਨ ਕੀ ਦੁਰਮਤ ਮਲ ਖੋਏ, ਕਰਮ ਧਰਮ ਜੁਗਤਾ ਨਿਮਖ ਨਾ ਹੀਤ ਕਰਤਾ। ਗਰਭ ਗਰਭ ਪੜਾ ਕਹੀ ਨਾ ਲਿਖਾ, ਜਿਸ ਭੇਟਿਆ ਸਬਲ ਮੂਰਤ ਏਕਾ। ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋਂ ਪੇਖਾ। ਮਨ ਹਠ ਜੂ ਕਮਾਵੈ, ਤਿਲ ਨਾ ਲਿਖੈ ਪਾਵੈ, ਬਗਲ ਜਿਉ ਧਿਆਨ ਲਾਵੈ ਮਾਇਆ ਰੀ ਤਾਰੀ। ਕੋਈ ਐਸੋ ਰੇ ਸੁਖਦਾਈ, ਪ੍ਰਭ ਕੀ ਕਥਾ ਸੁਣਾਏ। ਤਿਸ ਪੀਟਾ ਗਤ ਹੋਏ ਹਮਾਰੀ, ਸੋ ਪ੍ਰਸੰਨ ਗੋਪਾਲ ਰਾਈ ਕਾਟਾਰੀ। ਬੰਧਨ ਮਾਈ ਗੁਰ ਕਾ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ ਪੀਟਿਓ ਨਿਰਪੈ ਗੋਬਿੰਦ ਸੁਖ। ਨਾਨਕ ਲਾ ਦੇ ਹਰ ਚਰਨ ਪਰਾਤਾ, ਸਫਲ ਸਫਲ ਭਈ ਸਫਲ ਯਾਤਰਾ। ਆਵਣ ਜਾਣ ਰਹੇ ਮਿਲੇ ਸਾਦਾ, ਰਹਾਉ ਦੂਜਾ ਧਨਾਸਰੀ ਮਹੱਲਾ ਪਹਿਲਾ ਸੰਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ। ਦਸ ਪੁਰਬ ਸਦਾ ਦਸਾਹਰਾ, ਹਾਂ ਨਾਮ ਹਰ ਕਾ ਸਦਾ ਜਾਚੋ, ਦੇਹ ਪ੍ਰਭ ਤਰਣੀ ਤਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗਾ ਸੱਚ ਬਿਨਾ। ਗੁਰਵਾਕ ਤੀਰਥ ਹੈ ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੰਜਨਾ। ਸਾਚ ਨਾ ਲਾਗਾ ਮੈਲ ਕਿਆ ਮਲ ਧੋਈਆ, ਗੁਣਹੇ ਹਾਰ ਪਰੋਏ ਕਿਸ ਕੋ ਰੋਈਆ। ਵਿਚਾਰ ਮਾਰਾ ਤਰਾ ਤਾਰਾ, ਉਲਟ ਜੋ ਨਾ ਆਵੇ। ਆਪ ਪਾਰਸ ਪਰਮ ਤਿਆਨੀ, ਸਾਚ ਸਾਚੇ ਭਾਵਹੇ। ਆਨੰਦ ਆਨੰਦਨ ਹਰਖ ਸਾਚਾ, ਦੁੱਖ ਕਿਲ ਵਿਖ ਪਰ ਹਰੇ। ਸੱਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਹੀ ਸੱਚ ਮਨੇ। ਸੰਗਤ ਮੀਤ ਮਲਾਪ ਪੂਰਾ ਨਾਵਣੋ, ਗਾਵਾ ਗਾਵਣ ਹਾਰ ਸ਼ਬਦ ਸਹਾਵਣੋ। ਸਲਾਹ ਸਾਚਾ ਮਨ ਸਤ ਗੁਰ ਪੁੰਨ, ਦਾਨ ਦਇਆ ਮਤੇ। ਫਿਰ ਸੰਗ ਭਾਵ ਸਹਿਜ ਨਾਵਾ, ਬੇਣੀ ਤਾ ਸੰਗਮ ਸਤ ਸਤੇ। ਅਰਾਧ ਏਕੰਕਾਰ ਸਾਚਾ, ਨਿਤ ਦੇ ਚੜਾ ਸਵਾ।
ਗਤ ਸੰਗ ਮੀਤਾ ਸਤ ਸੰਗਤ ਕਰ ਨਦਰ ਮੇਲ ਮਦਾਇਆ ਕਹਿਣ ਕਹੇ ਸਭ ਕੋਈ ਕੇ ਵਡ ਆਖੀਆ ਹਮ ਮੂਰਖ ਨੀਚ ਅਜਾਣ ਸਮਝਾ ਸਾਖੀਆ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾਦਾ ਸ਼ਬਦ ਸੱਚਾ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਏ ਨਾਨਕ ਸੱਚ ਕਹਾ ਬੇਨੰਤੀ ਮਨ ਮਾਜਾ ਸੱਚ ਸੋਈ ਧਨਾਸਰੀ ਮਹੱਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਫਟਾਇਆ ਪੇ ਫੇਰ ਨਾ ਸਕਾ ਕੋਈ ਆਪੇ ਕਰ ਵੇਖਾ ਸਿਰ ਸਿਰ ਲੇਖਾ ਆਪੇ ਸੁਰਤ ਬਜਾਏ ਨਾਨਕ ਸਾਹਿਬ ਅਗਮਾ ਅਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰ ਨਾ ਕੋਈ ਆਇਆ ਜਾਇ ਸੀ ਜੀਓ ਹੁਕਮੀ ਹੋਏ ਨਬੇੜ ਪਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਕਥ ਕਹਾਏ ਸੱਚ ਮਸਾ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣ ਹਾਰ ਅਲਖ ਸਰੰਦਿਆ ਜੀਓ ਏਕ ਸਾਹਿਬ ਦੋਏ ਰਾਹ ਵਾਦ ਵਦੰਦਿਆ ਜੀਓ ਦੋਏ ਰਾਹ ਚਲਾਏ ਹੁਕਮ ਸਬਾਈ ਜਨਮ ਮਵਾ ਸੰਸਾਰਾ ਨਾ ਬਿਨਾ ਨਾ ਹੀ ਕੋ ਬੇਲੀ ਬਿਖਲਾ ਦੀ ਸਿਰਪਾਰਾ ਹੁਕਮੀ ਆਇਆ ਹੁਕਮ ਨਾ ਬੂਜਾ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪਾ ਸਾਚਾ ਸਿਰਜਣ ਹਾਰਾ ਭਗਤ ਸੋਹਾ ਦਰਬਾਰ ਸ਼ਬਦ ਸਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕਾ ਸ਼ਬਦ ਵਕਾਣੇ ਪਾਰਸ ਪਰਸਿਆ ਪਾਰਸ ਹੋਏ ਜਾ ਤੇਰਾ ਮਨ ਪਹਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸਾਚਾ ਸਾਚੇ ਕੀ ਵਪਾਰੀ ਭੂਖ ਪਿਆ ਸੋ ਆਥ ਕਿਉਂ ਦਰ ਜਾਇ ਸਾ ਜੀਓ ਸਤਿਗੁਰ ਪੁੱਛੋ ਜਾਈ ਨਾਮ ਧਿਆਇ ਸਾ ਜੀਓ ਸੱਚ ਨਾਮ ਧਿਆਈ ਸੱਚ ਚਵਾਈ ਗੁਰਮੁਖ ਸਾਚ ਪਛਾਣ

ਨਾਮ ਨਵਾਰੇ ਧਨਾਸਰੀ ਸੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖਿਆੜਿਆ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟਏ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੇ ਗੁਣੀ ਅਚਾਰ ਨਹੀਂ ਰੰਗ ਰਾਤੀ ਆਪ ਗੁਣ ਬਹਿ ਬਹਿ ਰੋਸੀ ਤਨ ਜੋਬਨ ਆਗ ਕੀ ਸਾਇਆ ਬਿਰਤ ਭਏ ਦਿਨ ਪੁਨਿਆ ਨਾਨਕ ਨਾਮ ਬਿਨਾ ਦੁਹਾਗਣ ਸੂਟੀ ਝੂਠ ਵਸੁਨਿਆ ਬੁੱਢੀ ਘਰ ਘਾਲੀ।

ਨਾਨਕ ਸਰਸੀ ਤਾਂ ਪਿਰਪਾਈ, ਰਾਤੀ ਸਾਚਾ ਨਾਈ, ਫਿਰ ਤਨ ਪਾਵਾ ਤਾਂ ਪਿਰਪਾਵਾ ਨਾਰੀ ਜੀ। ਰੰਗ ਪ੍ਰੀਤ ਮਰਾਤੀ, ਗੁਰ ਕਾ ਸ਼ਬਦ ਵਿਚਾਰੀ ਜੀਓ, ਗੁਰ ਸ਼ਬਦ ਵਿਚਾਰੀ ਨਾਹ ਪਿਆਰੀ, ਨਿਵ ਨਿਵ ਭਗਤ ਕਰੀ। ਮਾਇਆ ਮੋਹ ਜਲਾਏ ਪ੍ਰੀਤਮ, ਰਸਮ ਰੰਗ ਕਰੀ, ਪ੍ਰਭ ਸਾਚਾ ਸੇਤੀ ਰੰਗ ਰੰਗੀਤੀ, ਲਾਲ ਪਈ ਮਨ ਮਾਰੇ। ਨਾਨਕ ਸਾਚ ਵਸੀ ਸੁਹਾਗਣ, ਫਿਰ ਸਿਉ ਪ੍ਰੀਤ ਪਿਆਰੀ, ਫਿਰ ਕਰ ਸੋਹਾ ਨਾਰ ਜੀ, ਫਿਰ ਪਾਵਾ ਅਜੀਓ, ਝੂਠੇ ਬੈਣ ਚਵਹਾ ਕਾਮਨਾ ਆਵਾ ਜੀਓ, ਝੂਠ ਅਲਾਵਾ ਕਾਮਨਾ ਆਵਾ, ਨਾ ਪਰ ਦੇਖੈ ਨੈਣੀ, ਅਵਗੁਣ ਯਾਰੀ ਕੰਤ ਵਸਾਰੀ, ਸੂਟੀ ਵਿਦਣ ਰਹਿਣੀ। ਗੁਰ ਸ਼ਬਦ ਨ ਮਾਨੈ ਫਾਹੀ ਹਾਥੀ, ਸਾਤਨ ਮੈਲ ਨ ਪਾਈ, ਨਾਨਕ ਆਪੇ ਆਪ ਪਛਾਣੈ, ਗੁਰਮੁਖ ਸਹਿ ਸਮਾਏ। ਧਨ ਸਹਾਗਣ ਨਾਰ ਜਿਨ ਪਰ ਜਾਣਿਆ ਜੀਓ, ਨਾ ਬਿਨਾ ਘੁੜਿਆਰ ਕੂੜ ਕਮਾਣਿਆ ਜੀ। ਹਰ ਭਗਤ ਸਹਾਵੀ ਸਾਚੀ ਪਾਵੀ, ਭਾਏ ਭਗਤ ਪ੍ਰਭ ਰਾਤੀ, ਫਿਰ ਰਲਿਆਲਾ ਜੋ ਬਿਨ ਬਾਲਾ, ਤਿਸਰਾ ਵੀ ਰੰਗ ਰਾਤੀ। ਗੁਰ ਸ਼ਬਦ ਵਗਾਸੀ ਸਹੁਰ ਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲਾ ਵਡਿਆਈ, ਫਿਰ ਕਰ ਸੋਹੈ ਨਾਰੀ। ਧਨਾਸਰੀ ਸੰਤ ਮਹੱਲਾ ਚੌਥਾ, ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਹਰ ਜੀਓ, ਕਿਰਪਾ ਕਰੀ ਤਾਂ ਨਾਮ ਧਿਆਈਆ ਜੀਓ, ਸਤਿਗੁਰ ਮਿਲਾ ਸਬਾਈ, ਸਹਿਸ ਗੁਣ ਗਾਈਆ ਜੀਓ, ਗੁਣ ਗਾਏ ਬਿਗਸਾ ਸਦਾ ਅਣਦਿਨ, ਜਾਂ ਆਪ ਸਾਚੀ ਭਾਵੇ। ਅਹੰਕਾਰ ਹਉ ਮੈਂ ਤਜਾ ਮਾਇਆ, ਸਹਿਜ ਨਾਮ ਸਮਾਵੇ, ਆਪ ਕਰਤਾ ਕਰੇ ਸੋਈ, ਆਪ ਦੇ ਤਾ ਪਾਈਆ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ। ਅੰਦਰ ਸੱਚਾ ਨੇ ਹੋ ਪੂਰਾ ਸਤਿਗੁਰਾ ਜੀਓ, ਹਾਂ ਤਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰਾ ਜੀ, ਕਦੇ ਨਾ ਵਸਾਰੀ ਅਣ ਦਿਨ ਸਮਾਰੀ, ਜਾਂ ਨਾਮ ਲਈ ਤਾ ਜੀਵਾਂ, ਸਰਵਣੀ ਸੁਣੀ ਤਾ ਏ ਮੰਤਰ ਬਤਾ, ਗੁਰਮੁਖੇ ਅੰਮ੍ਰਿਤ ਪੀਵਾ, ਨਦਰ ਕਰੇ ਤਾਂ ਸਤਿਗੁਰ ਮਿਲੇ, ਹਣ ਦਿਨ ਬਬੀਕ ਬੁੱਧ ਵਿਚਰਾ, ਅੰਦਰ ਸੱਚਾ ਨੇਹ ਪੂਰਾ ਸਤਿਗੁਰ, ਸਤਿਗੁਰ ਮਿਲਾ ਬਡਪਾਗ ਤਾਂ ਹਰ ਰਸ ਆਵਾ ਜੀਆ, ਅਣ ਦਿਨ ਰਹਾ ਲਿਵ ਲਾਏ ਤਾਂ ਸਹਿ ਸਮਾਵੇ ਜੀਓ, ਸਹਿ ਸਮਾਵੇ ਤਾਂ ਹਰਮ ਪਾ ਤਾਂ ਹਰ ਮਨ ਪਾਵੇ, ਸਦਾ ਅਤੀਤ ਬਰਾਗੇ, ਹਾਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ, ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੁਭਾਵੇ। ਸਤ ਸੰਗਤ ਮਿਲਾ ਵਡਭਾਗ ਤਾਂ ਹਰ ਰਸ ਆਵੇ ਜੀਓ, ਦੂਜਾ ਪਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ, ਹਾਏ ਹਾਏ ਕਰੈ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ, ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਹਾਵੇ, ਜੋ ਪ੍ਰਭ ਦੇਹ ਤਿਹ ਚੀਤਾ ਨਾਹੀ, ਅੰਤ ਗਿਆ ਪਛਤਾਵਹੀ, ਬਿਨ ਨਾਵਾ ਕੋ ਸਾਧ ਨਾ ਚੱਲ, ਪੁੱਤਰ ਕਲੱਤਰ ਮਾਇਆ ਧੋਹਿਆ, ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ, ਕਰ ਕਿਰਪਾ ਲਿਹੋ ਮਲਾਈ, ਮਹਿਲ ਹਰ ਪਾਇਆ ਜੀਓ, ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ, ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ, ਅਣ ਦਿਨ ਜਬਤ ਰਹਾ ਦਿਨ ਰਾਤੀ, ਸਹਿਜੇ ਨਾਮ ਤੇ ਆਇਆ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲਿਹੋ ਮਲਾਈ, ਮਹਿਲ ਹਰ ਪਾਵੇ ਜੀਓ, ਧਨਾਸਰੀ ਮਹੱਲਾ ਪੰਜਵਾ, ਸੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ, ਜਿਸ ਸੰਗ ਹਰ ਗਾਵੀਆ ਜੀਓ, ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਆ ਜੀਓ, ਪਜ ਸੰਗ ਸਾਧੂ ਇੱਕ ਅਰਾਧੂ, ਜਨਮ ਮਰਨ ਦੁੱਖ ਨਾਸੈ, ਤੁਰ ਕਰਮ ਲਿਖਿਆ ਸਾਚ ਸਿਖਿਆ, ਕਟੀ ਜਮ ਕੀ ਫਾਸੈ, ਪੈ ਪਰਮ ਨਾਠ ਸੁਟੀ ਗਾਠ, ਜਾਂ ਪੰਥ ਮੂਲ ਨਾ ਆਵੀਆ, ਬਿਨਵੰਤ ਨਾਨਕ ਤਾਰ ਕਿਰਪਾ, ਸਦਾ ਹਰ ਗੁਣ ਗਾਵੀਆ, ਨਿਤ ਹਰਿਆ ਤਰ ਏਕ, ਨਾਮ ਨਿਰੰਜਣੋ ਜੀਓ, ਤੂੰ ਦਾਤਾ ਦਾਤਾਰ, ਸਰਬ ਦੁੱਖ ਭੰਜਣੋ ਜੀਓ, ਦੁੱਖ ਹਰਤ ਕਰਤਾ ਸੁਖ ਸਵਾਮੀ, ਸਰਣ ਸਾਧੂ ਆਇਆ, ਸੰਸਾਰ ਸਾਗਰ ਮਹਾਂ ਬਿਖੜਾ, ਪਲ ਏਕ ਮਾਇ ਤਰਾਇਆ, ਪੂਰ ਰਹਿਆ ਸਰਬ ਥਾਈ, ਗੁਰ ਗਿਆਨ ਨੇਤਰੀ ਅੰਜਨ,
ਬੈਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਪੈ ਪੰਜਨ ਆਪ ਦੀਏ ਲੜ ਲਾਈ ਕਿਰਪਾ ਤਾਰੀ ਅਜੀਓ ਮੋਹੇ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀ ਅਜੀਓ ਦਿਆਲ ਸਦਾ ਕਿਰਪਾਲ ਸਵਾਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਣਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀ ਨਿਤ ਜਪੈ ਤੇਰਾ ਦਾਸ ਪੁਰਖ ਅਤੋਲੀ ਜੀ ਸੰਤ ਰਸਨ ਬੂਠਾ ਆਪ ਤੂਠਾ ਹਰ ਰਸ ਸਈ ਮਤਿਆ ਗੁਰਚਰਨ ਲਾਗੇ ਮਹਾਂਭਾਗੇ ਸਦਾ ਅੰਦਿਨ ਜਾਗਿਆ ਸਦਾ ਸਦਾ ਸਿਮਰਤ ਸਵਾਮੀ ਸਾਸ ਸਾਸ ਗੁਣ ਬੋਲਹੀ ਬਣਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲਹੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਮਾਨਾ ਸੇਖ ਨਾਗ ਤ੍ਰਮਰਮ ਨਾ ਜਨ ਸਤ ਸੰਗਤ ਰਾਮ ਰਦਾ ਵਸਾਈ ਰਹਾਓ ਹਨੂਮਾਨ ਸਰਗੁਰੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਦ ਕਮਲਾ ਨਹੀਂ ਜਾਨਾ ਕਹਿ ਕਬੀਰ ਸੋ ਪਰਮੈ ਨਾਹੀਂ ਪਗ ਲਗ ਰਾਮ ਰਹੇ ਸਰਨਾਹੀ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਕਟੈ ਤਨ ਸੀਜਾ ਕਾਲ ਅਹੇਰੀ ਫਿਰੈ ਬਦ ਕਜੋ ਕਹੋ ਕਮਣ ਬਿਦ ਕੀਜਾ ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕਹੋ ਹੈ ਕਾਕਾ ਰਹਾ ਜਬ ਲਗ ਜੋਤ ਕਾਇਆਮ ਵਰਤਾ ਆਪਾ ਪਸੂ ਨਾ ਬੂਜਾ ਲਾਲਚ ਕਰੈ ਜੀਵਨ ਪਦ ਕਾਰਨ ਲੋਚਣ ਕਸੂ ਨਾ ਸੂਜਾ ਕਹਿਤ ਕਬੀਰ ਸੁਨੋ ਰੇ ਪ੍ਰਾਣੀ ਛੋਡੋ ਮਨ ਕੀ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋਂ ਏ ਕੀ ਸਰਨਾ ਜੋ ਜਨ ਭਾਉ ਭਗਤ ਕਸ ਜਾਨਾ ਤਾਂ ਕੋ ਅਚਰਜ ਕਾਹੋ ਜਿਉਂ ਜਲ ਜਲ ਮੈਂ ਪੈਸ ਨਿਕਸਾ ਤਿਉਂ ਟੁਰ ਮਿਲਿਓ ਜਲਾ ਹਰ ਕੇ ਲੋਗਾ ਮੈਂ ਤੋਂ ਮਤ ਕਾ ਪੂਰਾ।

ਹਰ ਗੁਣ ਗਾਏ ਦਸ ਬਾਰਾ ਗੁਣਾ ਮੋਹੇ ਬਸ ਕੀ ਨੀ ਪੰਚੋ ਕਾ ਮਿਟ ਨਾਵਹੁ ਸੱਤਰ ਦੁਇ ਪਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵਹੁ ਪਾਸਾ ਬਹੁ ਨਾਇਆ ਮਨ ਪਾਵਹੁ ਅੰਮ੍ਰਿਤ ਬਾਣੀ ਘਟ ਤੇ ਉਚਰਹੁ ਆਤਮ ਕੋ ਸਮਝਾਵਹੁ ਰਹਾ ਬਜਰ ਕਠਾਰ ਮੋਹੇ ਹਸੀਨਾ ਕਰਮ ਨਿੰਤ ਲਗ ਪਾਵਹੁ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵਹੁ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਾ ਲਪਟਾਵ ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵ ਇਤ ਕਰ ਭਗਤ ਕਰੇ ਜੋ ਜਨ ਤਿੰਨ ਪਉ ਸਗਲ ਚੁਕਾਇਆ ਕਹਿਤ ਨਾਮ ਦਿਓ ਬਾਹਰ ਕਿਆ ਪਰਮੋ ਇਹ ਸੰਜਮ ਹਰ ਪਾਇਆ ਮਾਰਵਾੜ ਜਾਸੇ ਨੀਰ ਬਾਲਹਾ ਬੇਲ ਬਾਲਹਾ ਕਰ ਹੱਲਾ ਜੋ ਕਰੰਕ ਨੇ ਸਨਾਦ ਬਾਲਹਾ ਤਿਉਂ ਮੇਰੇ ਮਨ ਰਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਮਈਆ ਰਹਾਓ ਜਿਉਂ ਧਰਣੀ ਕੋ ਇੰਦਰ ਬਾਲਹਾ ਕੁਸਮ ਬਾਸ ਜਾਸੇ ਪਵਰਲਾ ਜਿਉਂ ਕੋ ਕਿਲ ਕੋ ਅੰਬ ਬਾਲਹਾ ਤਿਉਂ ਮੇਰਾ ਮਨ ਰਾਮਈਆ ਚੱਕਵੀ ਕੋ ਜਾਸੇ ਸੂਰ ਬਾਲਹਾ ਮਾਨ ਸਰੋਵਰ ਹੰਸਲਾ ਜੋ ਧਰਣੀ ਕੋ ਕੰਤ ਬਾਲਹਾ ਤਿਉਂ ਮੇਰੇ ਮਨ ਰਮਈਆ ਬਾਰਕ ਕੋ ਜਾਸੇ ਖੀਰ ਬਾਲਹਾ ਚਾਤ੍ਰਿਕ ਮੁਖ ਜਾਸੇ ਜਲ ਤਰਾ ਮਸਲੀ ਕੋ ਜਾਸੇ ਨੀਰ ਬਾਲਹਾ ਤਿਉਂ ਮੇਰੇ ਮਨ ਰਮਈਆ ਸਾਧਕ ਸਿੱਧ ਸਗਲ ਮਨ ਚਾਹੈ ਬਿਰਲੇ ਕਾਹੂੰ ਡੀਠਲਾ ਸਗਲਾ ਪਵਣ ਤੇਰੋ ਨਾਮ ਬਾਲਹਾ ਤਿਉਂ ਨਾਮੇ ਮਨ ਬੀਠਲਾ ਪਹਿਲ ਪੁਰੀਏ ਪੁੰਡ ਰਕਵੰਨਾ ਤਾਚੇ ਹੰਸਾ ਸਗਲੀ ਜਨਾ ਕ੍ਰਿਸ਼ਨਾ ਤੁਹ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾਵਰਾ ਅਥੋਨ ਪੁਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ ਨਾਚੰਤੀ ਗੋਪੀ ਜੰਨਾ ਨਈਆਂ ਤੇ ਬੈਰੇ ਕੰਨਾ ਤਰਕ ਨਾਚਾ ਪ੍ਰਮੀਆ ਚਾ ਕੀ ਸਵਾ ਬਚਨੀ ਅਯੇ ਮਯੇ ਏਕ ਆਨ ਜੀਓ ਪਿੰਦੀ ਉਪਕਲ ਉਪਕਲੇ ਸੰਸਾਰਾ ਪਰਮ ਪਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮ ਹੋਰ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਤਤ ਪਾਵਨ ਬਾਹਾ ਮਾਧੋ ਬਿਰਧ ਤੇਰਾ ਧਨ ਤੇ ਵਹਿ ਮੁਨ ਜਨ ਤਿਆਓ ਹਰ ਪ੍ਰਭ ਮੇਰਾ ਮੇਰਾ ਮਾਥਾ ਲਾਗੀ ਲੇ ਤੂਰ ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤਿਨਹੂੰ ਤੇ ਦੂਰ ਰਹਾ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ ਚਰਨ ਸਰਨਾਮਾ ਬਲਤ ਹਾਰੀ ਧਨਾਸਰੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਰਮਨ ਹੈ ਜਨ ਕੋ ਪੂਰਨ ਦੀਜਾ ਓ ਬਲ ਬਲ ਜਾਓ ਰਮਈਆ ਕਾਰਨ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਬਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੀ ਕਹਿ ਰਵਿਦਾਸ ਆਸ ਲਗ ਜੀਵ ਹੋ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਨ ਅਵਲੋਕਨ ਸਰਵਨ ਬਾਣੀ ਸੋ ਜਸ ਪੂਰ ਰੱਖੋ ਮਨ ਸੋ ਮਤ ਕਰ ਕਰਹੋ ਚਰਨ ਹਿਰਦਾ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਖ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟਾ ਮੈਂ ਤੋ ਮੋਲ ਮੈਂ ਕੀ ਲਈ ਜੀ ਸਟਾ ਰਹਾ ਸਾਧ ਸੰਗ ਬਿਨਾ ਭਾਉ ਨਹੀਂ ਉਪਜਾ ਭਾਵ ਬਿਨਾ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰੱਖੋ ਰਾਜਾ ਰਾਮ ਮੇਰੀ ਨਾਮ ਤੇਰੂ ਆਰਤੀ ਮੰਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾ ਨਾਮ ਤੇਰੂ ਆਸਨੋ ਨਾਮ ਤੇਰਾ ਉਰਸਾ ਨਾਮ ਤੇਰਾ ਕੇਸਰੋਲੇ ਛਟਕਾਰੇ ਨਾਮ ਤੇਰਾ ਹਮਲਾਹਾ ਨਾਮ ਤੇਰੂ ਚੰਦਨ ਕਸ ਜਪੈ ਨਾਮ ਲੀ ਤੁਜਾ ਕੋਤਾਹਾ ਚਾਰੀ ਨਾਮ ਤੇਰਾ ਦੀਵਾ ਨਾਮ ਤੇਰੂ ਬਾਤੀ ਨਾਮ ਤੇਰੋ ਤੇਲ ਲੇ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੂ ਪਵਨ ਸਗਲਾਰੇ ਨਾਮ ਤੇਰੂ ਤਾਗਾ ਨਾਮ ਫੂਲ ਮਾਲਾ ਭਾਰ ਅਠਾਰਾਂ ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਰਪੋ ਨਾਮ ਤੇਰਾ ਤੋਹੀ ਚਵਰ ਟਲਾਰੇ ਦਸ ਅਠਾ ਅੱਠ ਸਠੇ ਚਾਰੇ ਖਾਣੀ ਇਹ ਬਰਤਨ ਹੈ ਸਗਲ ਸੰਸਾਰੇ

ਭਗਤਾਂ ਕੀ ਤਰਲੋਚਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸਕਾਏ ਪੂਲੀ ਗਵਾਰੀ ਦੋ ਕਿਰਤ ਸੋ ਕਿਰਤ ਥਾਰ ਰੋ ਕਰਮਰੀ ਰਹਾਉ ਸੰਕਰਾ ਮਸਤਕ ਬਜਤਾ ਸੁਰਸਰੀ ਅਸਨਾਨ ਰੇ ਕੁਲ ਜਨ ਮਧੇ ਮਿਲਹੋ ਸਾਰੰਗ ਪਾਨਰੀ ਕਰਮ ਕਾਰ ਕਲੰਕ ਮਫੀੜ ਸ੍ਰੀ ਵਿਸਵ ਕਾ ਦੀਪ ਸਵਾਮੀ ਤਾਚੇ ਸਰੇ ਸਵਾਰਥੀ ਪੰਖੀ ਰਾਏ ਗੁਰ ਤਾਚੀ ਬਾਦਵਾ ਕਰਮ ਹਰ ਕਰਮ ਕਰ ਅਰਣ ਪਿੰਗਲਾਰੀ ਅਨਕ ਪਾਤ ਕਰਤਾ ਤਰ ਭਵਣ ਨਾਥਰੀ ਤੀਰਥ ਤੀਰਥ ਪਰਮਤਾ ਲਹਿ ਨਾ ਪਾਰਰੀ ਕਰਮ ਕਰ ਕਪਾਲ ਮਫੀੜ ਸ੍ਰੀ ਅੰਮ੍ਰਿਤ ਸਸੀ ਤਿਹਨ ਲਸਮੀ ਕਲਪ ਤਰ ਸਿਖਰ ਨਸੁਦਾ ਨਦੀ ਸੇ ਨਾਥ ਕਰਮ ਕਰ ਖਾਰ ਮਫੀੜ ਸ੍ਰੀ ਦਾਦੀ ਦੇ ਲੰਕਾ ਗੜ ਓ ਪਾੜੀ ਲੀ ਰਾਵਣ ਬਾਣ ਸਲ ਬਿਸਲ ਆਣ ਤੋਖੀ ਲੇ ਹਰੀ ਕਰਮ ਕਰ ਕਸੌਟੀ ਮਫੀੜ ਸ੍ਰੀ ਪੁਰਬ ਲੋ ਕ੍ਰਿਤ ਕਰਮ ਨਾ ਮਿਟਾ ਹਰੀ ਕਰ ਗਿਣ ਤਾ ਚੇ ਮੋਹੇ ਜਾਪੀ ਅਲੀ ਰਾਮ ਚੇ ਨਾਮ ਬਦੰਤ ਲੋਚਣ ਰਾਮ ਜੀ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜਾਰਤੀ ਵਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾ ਉਤਮ ਦੀਰਾ ਨਿਰਮਲ ਬਾਤੀ ਤੁਹੀਂ ਨਿਰੰਜਣ ਕਮਲਾਪਤੀ ਰਾਮਾ ਭਗਤ ਰਾਮਾਨੰਦ ਜਾਨਾ ਪੂਰਨ ਪਰਮਾਨੰਦ ਬਖਾਨਾ ਮਦਨ ਮੂਰਤ ਪੈ ਤਾਰ ਗੋਬਿੰਦੇ ਸਹਿਨ ਪਣੇ ਭਜ ਪਰਮਾਨੰਦੇ ਪੀਪਾ ਕਾਇਆ ਦੇਵੋ ਹੋ ਕਾਇਉ ਦੇਵਾ ਕਾਇਉ ਦੇਵ ਕਾਇਉ ਜੰਗਮ ਜਾਤੀ ਕਾਇਉ ਧੂਪ ਦੀਪ ਨਹੀਂ ਵੇਦਾ ਕਾਇਉ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਾਭ ਨਿਦ ਪਾਈ ਨਾ ਕਿਸ ਆਇਬੋ ਨਾ ਕਿਸ ਜਾਇਬੋ ਰਾਮ ਕੀ ਦਹਾਈ ਰਹਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਖਾਵੈ ਧੰਨਾ ਗੋਪਾਲ ਤੇਰਾ ਹਾਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਰਹਾ ਦਾਲ ਸੀਧਾ ਮਾਂਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀ ਪਨੀਆ ਸਾਧਨ ਨੀਕਾ ਅਨਾਜ ਮਾਂਗੋ ਸਤ ਸੀਕਾ ਗਊ ਭੈਸ ਮਾਂਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੇ ਗਏ ਹਨ ਚੰਗੀ ਜਨ ਧੰਨਾ ਦੇਵੈ ਮੰਗੀ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਵਿਖ ਦੁੱਖ ਉਤਰ ਗੁਰ ਨਾਮ ਦਿਓ ਰਿਨ ਲਾਥਾ

ਤਸਰੀ ਮਹੱਲਾ ਚੌਥਾ। ਹਰ ਹਰ ਹਰ ਹਰ ਨਾਮ ਜਪਾਹਾ, ਗੁਰਮੁਖ ਨਾਮ ਸਦਾ ਲਾਹਾ। ਹਰ ਹਰ ਹਰ ਹਰ ਭਗਤ ਦਰੜਾ ਬਹੂ, ਹਰ ਹਰ ਨਾਮ ਅਮਾਹਾ ਰਾਮ। ਹਰ ਹਰ ਨਾਮ ਦਇਆਲ ਤਿਆਹਾ, ਹਰ ਕਾ ਰੰਗ ਸਦਾ ਗੁਣ ਗਾਹਾ। ਹਰ ਹਰ ਹਰ ਜਸ ਕੁਮਰ ਪਾਵਹੋ, ਮਿਲ ਸਤ ਸੰਗ ਅਮਾਹਾ ਰਾਮ। ਆਓ ਸਖੀ ਹਰ ਮੇਲ ਮਲਾਹਾ, ਸੁਣ ਹਰ ਕਥਾ ਨਾਮ ਲਾਲਾ। ਹਰ

ਸਿਮਤ ਭਗਤ ਮਹਾਰਾਮ। ਹਰ ਹਰ ਗੁਣ ਗੋਬਿੰਦ ਜਪਾਹਾ, ਮਨ ਤਨ ਜੀਤ ਸ਼ਬਦ ਲਾਲਾ। ਗੁਰਮਤ ਪੰਚ ਦੂਤ ਵਸ ਆਵੈ, ਮਨ ਤਨ ਹਰ ਮਹਾਰਾਮ। ਨਾਮ ਰਤਨ ਹਰ ਨਾਮ ਜਪਾਹਾ, ਹਰ ਗੁਣ ਗਾਏ ਸਦਾ ਲਾਲਾ। ਦੀਨ ਦਿਆਲ ਕਿਰਪਾ ਕਰਮਾ ਦੋ, ਹਰ ਹਰ ਨਾਮ ਮਹਾਰਾਮ। ਜਪ ਜਗਦੀਸ਼ ਜਪੋ ਮਨ ਮਹਾ, ਹਰ ਹਰ ਜਗਨਾਥ ਜਗਲਾ।

ਅਮਹਾਰਾਮ ਆਪੇ ਦੀਪ ਲੋ ਦੀਪਾਹ ਆਪੇ ਸਤਿਗੁਰ ਸਮੁੰਦ ਮਥਾਹ ਆਪੇ ਮਥ ਮਹਤਤ ਕਢਾਏ ਜਪ ਨਾਮ ਰਤਨ ਅਮਹਾਰਾਮ ਸਖੀ ਮਿਲੋ ਮਿਲ ਗੁਣ ਗਾਵਾਹ ਗੁਰਮੁਖ ਨਾਮ ਜਪੋ ਹਰ ਲਾਹ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮ ਅਮਹਾਰਾਮ

ਚੌਥਾ ਮਿਲ ਸਤ ਸੰਗਤ ਸੰਗ ਗਰਾਹਾ ਪੂੰਜੀ ਨਾਮ ਗੁਰਮੁਖ ਵੇਸਾਹਾ ਹਰ ਹਰ ਕਿਰਪਾ ਤਾਰ ਮਧਸੂਦਨ ਮਿਲ ਸਤ ਸੰਗ ਅਮਾਹਾ ਰਾਮ ਹਰ ਗੁਣ ਬਾਣੀ ਸਰਵਣ ਸੁਣਾਹਾ ਕਰ ਕਿਰਪਾ ਸਤਿਗੁਰੂ ਮਲਾਹਾ ਗੁਣ ਗਾਵਾ ਗੁਣ ਬੋਲਾ ਬਾਣੀ ਹਰ ਗੁਣ ਜਪ ਅਮਾਹਾ ਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾਹਾ ਹਰ ਹਰ ਨਾਮ ਨ ਪੁਜੇ ਪਜਾਹਾ ਹਰ ਹਰ ਅਤੁਲ ਤੋਲ ਅਤ ਪਾਰੀ ਗੁਰਮਤਿ ਜਪ ਅਮਾਹਾ ਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਵਖ ਮੈਲ ਪਾਪ ਤੋਵਾਹਾ ਦੀਨ ਦਿਆਲ ਹੋ ਜਨ ਉਪਰ ਦੇਹ ਨਾਨਕ ਨਾਮ ਅਮਾਹਾ ਰਾਮ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਕੋਈ ਜਨ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜਾ ਤਾਂ ਕਿ ਨਿਰਮਲ ਰੀਤ ਰਹਾ ਮਾਤ ਪਿਤਾ ਬਣਤਾ ਸੁਤਬੰਧਪ ਇਸ਼ਟ ਮੀਤ ਅਰਪਾਈ ਹੀ ਪੂਰਵ ਜਨਮ ਕਿਮਲਾ ਸੰਜੋਗੀ ਅੰਤਿਹ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਂ ਹਾਂ ਕਰਤ ਬਹਾਨੀ ਅਬਦ ਤਾਂ ਮਹਾਂ